ਕੋਟ ਅਪਰਾਧ ਸਾਧ ਸੰਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ।

0: ਪਾਇਆ।
1: ਵਾਹਿਗੁਰੂ ਜੀ ਕਾ
0: ਖਾਲਸਾ, ਸ਼ਾਲ ਬਪਰੀ ਏ ਕੌਲਾ,
1: ਵਾਹਿਗੁਰੂ ਜੀ ਕੀ ਫਤਿਹ।
0: ਮਰਾਇਆ ਸਗਲ ਸਮਗਰੀ ਡਰੇ ਵਿਆਪੀ, ਬਿਨ ਡਰ ਕਰਨੇ ਹਾਰਾ, ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹੇ ਦਰਬਾਰਾ। ਮਾਰੂ ਮਹੱਲਾ ਪੰਜਵਾਂ, ਪਾਂਚ ਬਰਖ ਕੋ ਅਨਾਥ ਤਰੂ ਬਾਰਕ, ਹਰ ਸਿਮਰਤ ਅਮਰ ਅਟਾਰੇ ਪੁੱਤਰ ਹੇਤ, ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ। ਮੇਰੇ ਠਾਕੁਰ ਕਿਤੇ ਅਗਣ ਤੇ ਉਦਾਰੇ, ਮੋਹਦੀਨ ਅਲਪ ਮਤ ਨਿਰਗੁਣ, ਭਰਿਓ ਸ਼ਰਨ ਦੁਆਰੇ, ਰਹਾਓ ਬਾਲਮੀਕ ਸੁਪਚਾਰੋ, ਤਰਿਓ ਬਦਕ ਤਰੇ ਵਿਚਾਰੇ, ਏਕ ਨਿਮਕ ਮਨ ਮਾਹੇ ਅਰਾਧਿਓ, ਗਜ ਪਤ ਪਾਰ ਉਤਾਰੇ, ਕੀਨੀ ਰੱਖਿਆ ਭਗਤ ਪ੍ਰਹਲਾਦੇ, ਹਰ ਨਾਕਸ਼ ਨਖੇ ਬੇਦਾਰੇ, ਬਿਦਰ ਦਾਸੀ ਸੁਤ ਭਿਓ ਪਨੀਤਾ, ਸਗਲੇ ਕੁਲ ਉਜਾਰੇ, ਕਵਣ ਪਰਾਧ ਬਤਾਓ ਆਪਣੇ ਮਿਥਿਆ, ਮੋਹ ਮਗਨਾਰੇ, ਆਇਓ ਸਾਮ ਨਾਨਕ ਓਟ ਹਰ ਕੀ ਲੀਜੇ ਪੂਜਾ ਪਸਾਰੇ। ਮਾਰੂ ਮਹੱਲਾ ਪੰਜਵਾਂ, ਵੇਤਨ ਵੇਤ ਪਰਮਿਉ ਬਹੁਪਾਤੀ, ਅਨਕ ਜਤਨ ਕਰਤਾਏ, ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਪਏ ਅਜਾਏ।

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਸੁਰਹਾਉ ਜੈਸੀ ਆਗਿਆਉ ਕੀਨੀ ਠਾਕੁਰਾਉ ਤਿਸ ਤੇ ਮੁਖ ਨਹੀਂ ਮੋਰਿਓ।

0: ਸਭ
1: ਗੁਰ ਕੈ ਸ਼ਬਦ
0: ਕੋਈ ਨਾਉ ਨਾ ਜਾਣੇ
1: ਗੁਰਮਤਿ
0: ਨਿਰਾ ਵਾਹਿਗੁਰੂ
1: ਸੱਚਾ ਵਖਰ ਨਾਮ
0: ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
1: ਨਾਮ ਸੰਸਾਰ ਹੈ
0: ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ
1: ਸਾਚੀ ਸੰਗਤ
0: ਹਉ ਤੁਧ ਧਿਆਈ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਵਰਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ

ਨਿਧਾਵੈ ਤਾਹੇ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਸਤਿਗੁਰੂ ਖਾਲਸਾ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾਜ ਸਦਕਾ ਸਰਬ ਸੁਖ ਹੋਵੇ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਕੇ ਰੱਖੇ ਆਪ ਅਕਾਲ ਪੁਰਖ ਸਹਿਜ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ

ਆਪਣੇ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰੂ ਜੀ ਆਪ ਜੀ ਨੇ ਆਪਣੇ ਪਾਵਨ ਸਥਾਨਾਂ ਵਿਖੇ ਸੇਵਾਵਾਂ ਲਈਆਂ ਹਨ। ਉਦਮ ਮਤ ਪ੍ਰਵੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜੋ ਨਟੂਆ ਤੰਤ ਬਜਾਵੈ ਤੰਤੀ ਤਿਉਂ ਵਾਜੇ ਜੰਤ ਜਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਦੀ ਪ੍ਰੇਰਨਾ ਅਤੇ ਉਦਮ ਦਾ ਸਦਕਾ ਆਪ ਜੀ ਦੇ ਸੇਵਕ ਪਰਿਵਾਰ ਸਰਦਾਰ ਗੁਰਸਿਮਰਨ ਸਿੰਘ ਬੀਬੀ ਅੰਮ੍ਰਿਤਪਾਲ ਕੌਰ ਅਤੇ ਬੇਟੀ ਸਿਮਰਤ ਕੌਰ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀ ਆਪ ਜੀ ਦੇ ਪਾਵਨ ਸਥਾਨ ਵਿਖੇ ਸ਼ਾਮ ਦੇ ਸਮੇਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਕੇ ਲੰਗਰਾਂ ਦੀ ਅਤੇ ਦੀਵਾਨ ਦੀ ਸੇਵਾ ਪਿਆਰ ਤੇ ਸ਼ਰਧਾ ਦੇ ਨਾਲ ਨਿਭਾ ਰਹੇ ਹਨ। ਕਿਰਪਾ ਕਰਨੀ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਦੇ ਹੋਏ ਸਤਿਗੁਰੂ ਜੀ ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਹਰ ਮੈਦਾਨੇ ਫਤਿਹ ਕਰਨੀ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਕਰਨਾ ਰਹਿਮਤਾਂ ਕਰਕੇ ਸਤਿਗੁਰੁ ਜੀ ਸਦਾ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸੇਵਕ ਪਰਿਵਾਰ ਨੂੰ ਸਤਿਗੁਰੁ ਜੀ ਆਪਣੀਆਂ ਬਖਸ਼ਿਸ਼ਾਂ ਨਾਲ ਨਿਵਾਜਦੇ ਰਹਿਣਾ ਬੇਟੀ ਸਿਮਰਤ ਕੌਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਸਵਰਗਵਾਸੀ ਸਰਦਾਰ ਹਰਪਾਲ ਸਿੰਘ ਜੀ ਬੀਬੀ ਮਨਜੀਤ ਕੌਰ ਦੇ ਸਪੁੱਤਰ ਸਰਦਾਰ ਚਰਨਪ੍ਰੀਤ ਸਿੰਘ ਬੀਬੀ ਸੁਖਵਿੰਦਰ ਕੌਰ ਵੱਲੋਂ ਆਪਣੇ ਬੇਟੇ ਕਾਕਾ ਅਨਮੋਲ ਸਿੰਘ ਸਿੱਧੂ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਤੇ ਸ਼ਰਧਾ ਨਾਲ ਨਿਭਾਈ ਜਾ ਰਹੀ ਹੈ। ਬੱਚੇ ਦੇ ਨਾਨਾ ਸਰਦਾਰ ਅਮਰਜੀਤ ਸਿੰਘ ਜੀ ਨਾਨੀ ਬੀਬੀ ਹਰਜਿੰਦਰ ਕੌਰ ਨਾਗਰਾ ਪਰਿਵਾਰਾਂ ਵੱਲੋਂ ਰਲ ਮਿਲ ਕੇ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਕਿਰਪਾ ਕਰਨੀ ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਬੱਚੇ ਬੇਟੇ ਕਾਕਾ ਅਨਮੋਲ ਸਿੰਘ ਸਿੱਧੂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਲੰਬੀਆਂ ਲੰਬੀਆਂ

ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਕਰਨਾ, ਸਤਿਗੁਰੂ ਚੜ੍ਹਦੀ ਕਲਾ ਪ੍ਰਦਾਨ ਕਰਨੀ, ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਉਣੀ, ਹਰ ਮੈਦਾਨੇ ਫਤਿਹ ਕਰਨੀ, ਅੰਗ ਸੰਗ ਸਹਾਈ ਹੋਣਾ ਜੀ। ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਗੁਰਮੇਲ ਸਿੰਘ ਜੀ, ਬੀਬੀ ਮਹਿੰਦਰ ਕੌਰ ਸ਼ੇਰਗਿੱਲ, ਜਿਨ੍ਹਾਂ ਦੇ ਸਪੁੱਤਰ ਸਰਦਾਰ ਸਰਪ੍ਰੀਤ ਸਿੰਘ ਸ਼ੇਰਗਿੱਲ, ਬੀਬੀ ਰਾਜਦੀਪ ਕੌਰ ਸ਼ੇਰਗਿੱਲ ਵੱਲੋਂ ਆਪਣੀ ਬੇਟੀ ਮਿਹਰ ਕੌਰ ਸ਼ੇਰਗਿੱਲ ਦੇ 12ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਆਪ ਜੀ ਦੇ ਪਾਵਨ ਸਥਾਨਾਂ ਵਿਖੇ ਪਿਆਰ ਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਬੱਚੀ ਮਿਹਰ ਕੌਰ ਸ਼ੇਰਗਿੱਲ ਦੇ ਨਾਨਾ ਸਰਦਾਰ ਅਜੀਤ ਸਿੰਘ ਜੀ ਧਾਲੀਵਾਲ, ਨਾਨੀ ਬੀਬੀ ਮਨਜੀਤ ਕੌਰ ਧਾਲੀਵਾਲ, ਸੇਵਕ ਪਰਿਵਾਰਾਂ ਨੇ ਸਤਿਗੁਰ ਜੀ ਰਲ ਮਿਲ ਕੇ ਸੇਵਾ ਮਾਲੀ ਹਨ। ਕਿਰਪਾ ਕਰਨੀ, ਰਹਿਮਤ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ, ਸਦਾ ਮੇਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਆਪਣੀਆਂ ਸੇਵਾਵਾਂ ਲੈਂਦੇ ਰਹਿਣਾ। ਸੇਵਕਾਂ ਦੀਆਂ ਝੋਲੀਆਂ ਸਦਾ ਆਪਣੀਆਂ ਬਖਸ਼ਿਸ਼ਾਂ ਨਾਲ ਭਰਨੀਆਂ ਜੀ। ਬੱਚੀ ਮੇਹਰ ਕੌਰ ਸ਼ੇਰਗਿੱਲ ਦੇ ਸਿਰ ਤੇ ਮੇਹਰ ਭਰੇ ਹੱਥ ਰੱਖਣੇ, ਲੰਬੀਆਂ ਲੰਬੀਆਂ ਉਮਰਾਂ, ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਉੱਚ ਵਿਦਿਆ ਦੇ ਦਾਨ, ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਉਣੀ ਜੀ। ਕਿਰਪਾ ਕਰਨੀ ਗੁਰੂ ਗਰੀਬ ਨਵਾਜ ਪਿਤਾ ਜੀ, ਉਹ

ਵਰਗਵਾਸੀ ਸਰਦਾਰ ਰੂਪ ਸਿੰਘ ਜੀ ਦੀ ਆਤਮਕ ਸ਼ਾਂਤੀ ਲਈ ਅਰਦਾਸਾਂ ਬੇਨਤੀਆਂ ਕਰਦੇ ਹੋਏ ਗੁਰੂ ਗਰੀਬ ਨਵਾਜ ਪਿਤਾ ਜੀ ਉਹ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਹੋਈ ਹੈ। ਕਿਰਪਾ ਕਰਨੀ, ਰਹਿਮਤ ਕਰਨੀ ਸਤਿਗੁਰ ਜੀ, ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ ਸਤਿਗੁਰ ਜੀ ਉਹ ਸਵਰਗਵਾਸੀ ਸਰਦਾਰ ਰੂਪ ਸਿੰਘ ਜੀ ਨੂੰ ਸਦਾ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਿਸ਼ ਕਰਨੇ, ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ ਸਤਿਗੁਰ ਜੀ ਉਹ ਸਹਿਜ ਧੀਰਜ ਅਡੋਲਤਾ ਬਖਸ਼ਣੀ, ਨਾਮ ਬਾਣੀ ਦਾ ਸਹਾਰਾ ਬਖਸ਼ਣਾ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ ਸਤਿਗੁਰ ਜੀ, ਚੜ੍ਹਦੀ ਕਲਾ ਪ੍ਰਦਾਨ ਕਰਨੀ ਗੁਰੂ ਗਰੀਬ ਨਵਾਜ ਪਿਤਾ ਜੀ, ਸਾਰੇ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤਮਾਨ ਸਤਿਕਾਰ ਬਖਸ਼ਿਸ਼ ਕਰਨੇ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਹਨ। ਕਿਰਪਾ ਕਰਨੀ ਸਤਿਗੁਰ ਜੀ, ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ

0: ਬੜਾ ਪਰਿਵਾਰ ਵੱਲੋਂ ਕੱਲ ਤੋਂ
1: ਸ੍ਰੀ
0: ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਵਾ ਕਰਕੇ ਸੇਵਕ ਪਰਿਵਾਰਾਂ ਵੱਲੋਂ ਬੇਅੰਤ ਸੇਵਾਵਾਂ ਸਤਿਗੁਰ ਦੀ ਹੋ ਰਹੀਆਂ ਹਨ। ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀਆਂ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਇਸੇ ਤਰ੍ਹਾਂ ਚਰਨਾਂ ਨਾਲ ਜੋੜ ਕਰਕੇ ਸਤਿਗੁਰ ਜੀ ਸਦਾ ਸੇਵਾਵਾਂ ਲੈਂਦੇ ਰਹਿਣਾ, ਰਹਿਮਤਾਂ ਕਰਨੀਆਂ, ਕਾਰਜਾਂ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਨਾ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ।

0: ਆਤਮ ਜਾਪੇ ਖੁਆਰ ਹੋਏ ਸਭ ਮਿਲੇਂਗੇ
1: ਪਾਪਾ ਸਾਣੀ ਖਾਕ ਬੇਪੂਤ ਚੜਾਈ
0: ਬੋਲੇ ਸੋਨਿਆਲ
1: ਸੱਚ ਕਹੇ ਤੇ ਸੋਹੇ ਪਾਠ ਪੜੇ
0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਮਤ ਉਹ ਹੈ ਨਾਮ ਨਾ ਜਪੀ ਕਿਉਂ ਸੁਖ ਪਾਵੈ ਬਿਨਉ ਨਾਵੈ ਕਿਉਂ ਸੋਹੈ ਮੂਡ ਬਡਾ ਜਟਾ ਸਿੱਖ ਬਾਦੀ

0: ਸਰਵਣ ਕਰਦੇ ਹਾਂ
1: ਰਹਿਣ ਵਿਹਾਏ
0: ਕੀਰਤਨ ਸਰਵਣ ਕਰਾਉਂਦੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਦੀ ਰਾਜ
1: ਸਭਾ ਵਾਲੇ ਉਹਨਾਂ ਦਾ ਜੀ ਜਥਾ ਤੇ
0: ਬੇਨਤੀ ਹੈ
1: ਸੱਚੇ ਸੰਦਾ ਸਦੜਾ ਸੁਣੀਏ ਗੁਰ ਵਿਚਾਰ
0: ਸੱਚੇ ਭਾਈ ਪਿੰਦਰਪਾਲ ਸਿੰਘ ਜੀ ਦੇਣੇ ਵਾਲੇ ਪਿਆਰ
1: ਨਾਨਕ ਨਾ ਹੋ ਨਾ ਵਿਛੜੈ ਤਨ ਸੱਚੇ

ਨਾਮ ਮਾਰੂ ਮਹੱਲਾ ਪੰਜਵਾਂ ਜੀਵਨ ਸਫਲ ਜੀਵਨ ਸੁਣ ਹਰ ਜਪ ਜਪ ਸਦ ਜੀਵਨ ਰਹੋ ਪੀਵਨਾ ਜਿਤ ਮਨ ਪਾਵੇ ਨਾਮ ਅੰਮ੍ਰਿਤ ਰਸ ਪੀਵਨਾ ਖਾਵਣਾ ਜਿਤ ਭੁੱਖ ਨਾ ਲਾਗੇ ਸੰਤੋਖ ਸਦਾ ਤ੍ਰਿਪਤਾਵਨਾ ਤ੍ਰਿਪਤੀ ਤ੍ਰਿਪਤੀ ਵਾਹਨ ਭੇਣ ਪਹਿਨਣ ਰੁੱਖ ਪਤ ਪਰਮੇਸ਼ਰ ਫੇ ਨਾਗੇ ਨਹੀਂ ਤੀਵਨਾ ਭੋਗਨਾ ਮਨ ਮਦੇ ਹਰ ਰਸ ਸਤ ਸੰਗਤ ਮਹਿਲੀਵਨਾ

ਕਿਰਪਾਲ ਜੀ ਸਰਨ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਮਾਰੂ ਮਹਲਾ ਪੰਜਵਾ ਘਰ ਅੱਠਵਾਂ ਜਲੀਏ ਕਿਉਂ ਕਾਲ ਸਤਿਗੁਰੂ ਪ੍ਰਸਾਦ ਜਿਸ ਗ੍ਰਹਿ ਬੋਧ ਜਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ

0: ਵਾਹਿਗੁਰੂ
1: ਭਾਈ ਸਾਹਿਬ ਜੀ ਦਾ
0: ਸਤਿਗੁਰ ਜੀ ਤੇ ਕੋਈ ਨਾ ਪਾਵੇ ਜੇ ਕੋ ਵੱਡਾ ਕਹਾਏ ਵਡਾਈ ਖਾਵੇ ਸਾਚੇ ਸਾਹਿਬ ਤੋਂ ਸੰਗਤ
1: ਜੀ ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ
0: ਵਡਿਆਈ ਵੇ ਪ੍ਰਵਾਹੇ ਆਪ ਪਾਏ
1: ਗੁਰਮਤ ਵਿਚਾਰਾਂ ਦਾ
0: ਦਿਆਲ
1: ਚੱਲ ਰਹੀ ਗੜੀ ਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਹਨ
0: ਇੱਕ ਛੋਟੀ ਹੀ ਇੱਕ ਰੋਗ ਵਿਆਪੇ ਜੋ ਕਿ ਸਾਰੇ ਸਵਾਪੇ ਆਪੇ ਭਗਤ ਪਾਵਨ ਗੁਰੂ ਕੀ ਮਤ ਪੂਰੀ ਅਨੰਦ ਸ਼ਬਦ ਲਗਾਈ ਹੈ
1: ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ ਇੱਕ
0: ਨਾਂਗੇ ਭੁਖੇ
1: ਵਾਹਿਗੁਰੂ ਜੀ ਕਾ ਖਾਲਸਾ
0: ਇੱਕ ਹੱਠ ਕਰ
1: ਮਰੇ ਨਾ ਕੀਮਤ
0: ਪਾਏ ਗਾਤ ਅਵਦ ਕੀ ਸਾਰ ਨਾ ਜਾਣੇ ਪੂਜੇ ਸ਼ਬਦ ਕਮਾਈ ਹੈ ਇੱਕ ਤੀਰਥ ਨਾਵੇ ਅੰਨ ਨਾ ਖਾਵੇ ਇੱਕ ਅਗਨ ਜਲਾਵੇ ਦੇਹ ਖਪਾਵੇ ਰਾਮ ਨਾ ਬਿਨ ਮੁਕਤ ਨਾ ਹੋਈ ਕੀਤ ਬੇਦ ਪਾਰ ਲੰਘਾਈ ਹੈ ਗੁਰਮਤਿ ਛੋੜੇ ਉਜੜ ਜਾਈ ਮਨਮੁਖ ਰਾਮ ਨਾ ਜਪੇ ਅਵਾਈ ਪਚ ਪਚ ਬੂੜੈ ਕੂੜ ਕਮਾਵੇ ਕੂੜ ਕਾਲ ਬੇਰਾਈ ਹੈ ਹੁਕਮੇ ਆਵੇ ਹੁਕਮੇ ਜਾਵੇ ਬੂਜੇ ਹੁਕਮ ਸੋ ਸਾਜ ਸਮਾਵੇ ਨਾਨਕ ਸਾਚ ਮਿਲੇ ਮਨ ਪਾਵੇ ਗੁਰਮੁਖ ਕਾਰ ਕਮਾਈ ਹੈ ਮਾਰੂ ਮਹਲਾ ਪਹਿਲਾ ਆਪੇ ਕਰਤਾ ਪੁਰਖ ਵਿਦਾਤਾ ਜਿਨ ਆਪੇ ਆਪੋ ਪਾਏ ਪਛਾਤਾ ਆਪੇ ਸਤਿਗੁਰੂ ਆਪੇ ਸੇਵਕ ਆਪੇ ਸਿਟੋ ਪਾਈ ਹੈ ਆਪੇ ਨੇੜੇ ਨਾਹੀ ਦੂਰੇ ਬੂਝੇ ਗੁਰਮੁਖ ਸੇ ਜਨ ਪੂਰੇ ਤਿਨਕੀ ਸੰਗਤ ਐਨ ਸਲਾਹਾ ਗੁਰਸੰਗਤ ਇਹ ਵਡਾਈ ਹੈ ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਾਰ ਗੁਣ ਗਾਵੇ ਰਸਨ ਹਰ ਸੇਰੇ ਉਸਤ ਕਰੇ ਪਰ ਹਰ ਦੁਖ ਦਾਲ ਜਿਨ ਨਾਹੀ ਚਿੰਤ ਪਰਾਈ ਹੈ ਉਹ ਜਾਗਤ ਰਹੇ ਨਾ ਸੂਤੇ ਦਿਸੇ ਸੰਗਤ ਕੁਲ ਤਾਰੇ ਸਾਚ ਪ੍ਰੀਸੇ ਕਲਮਲ ਮੈਲ ਨਹੀਂ ਤੇ ਨਿਰਮਲ ਉਹ ਰਹੇ ਭਗਤ ਲਿਵਲਾਈ ਹੈ ਬੂਝੋ ਹਰ ਜਨ ਸਤਿਗੁਰੂ ਬਾਣੀ ਇਹ ਜੋਬਣ ਸਾਸ ਹੈ।

0: ਤਿੰਨ ਪੁੱਛੋ ਪਾਈ ਗੁਰ ਸਤਿਗੁਰ ਸੇਵਕ ਮਾਈ ਹੈ
1: ਬਲਹਾਰੇ ਤਿੰਨਾ ਗੁਰ ਸਿੱਖਾਂ
0: ਗੁਰਬਣ ਉਰ ਜਮਾ ਰਹੇ ਬੇਕਾਰਾ ਜਮ ਸਿਰ ਮਾਰੇ ਕਰੇ ਕੁਵਾਰਾ ਬਾਂਧੇ ਮੁਕਤ ਨਾਹੀ ਨਾਰ ਨਿੰਦਕ ਡੂਬੇ ਨਿੰਦ ਪਰਾਈ ਹੈ ਬੋਲੋ ਸਾਜ ਪਛਾਣੋ ਅੰਦਰ ਦੂਰੀ ਦੂਰ ਨਾਹੀਂ ਦੇਖ ਕਰ ਨਦਰ ਵਿਘਨ ਨਾਹੀਂ ਗੁਰਮੁਖ ਤਰਤਾਰੀ ਇਹੋ ਭਵ ਜਲ ਪਾਰ ਲੰਘਾਈ ਹੈ ਦੇਹੀ ਅੰਦਰ ਨਾਮ ਨਵਾਸੇ ਆਪੇ ਕਰਦਾ ਹੈ ਬਨਾਸੀ ਨਾ ਜੀਉ ਮਰਣਾ ਮਾਰੈ ਜਾਈ ਕਰ ਦੇ ਕੇ ਸ਼ਬਦ ਰਜਾਈ ਹੈ ਉਹ ਨਿਰਮਲ ਹੈ ਨਾਹੀਂ ਅੰਧਿਆਰਾ ਉਹ ਆਪੇ ਤਖਤ ਬਹੇ ਸਚਿਆਰਾ ਸਾਕਤ ਕੂੜੇ ਬੰਦ ਪਵਾਈ ਅਮਰ ਜਨਮੇ ਆਈ ਜਾਈ ਹੈ ਗੁਰ ਕੇ ਸੇਵਕ ਸਤ ਗੁਰ ਪਿਆਰੇ ਉਹ ਵੈਸੇ ਤਖਤ ਜੂ ਸ਼ਬਦ ਵਿਚਾਰੇ ਤਤ ਲਹੇ ਅੰਤਰਗਤ ਜਾਣੇ ਸਤਸੰਗਤ ਸੱਚ ਵਡਾਈ ਹੈ ਆਪ ਤਰੇ ਜਨ ਪਿਤਰਾ ਤਾਰੇ ਸੰਗਤ ਮੁਕਤ ਸੁਪਾਰ ਉਤਾਰੇ ਨਾਨਕ ਤੇ ਸਿੱਖਾਂ ਲਾਲਾ ਗੋਲਾ ਜਿਨ ਗੁਰਮੁਖ ਹਰਿ ਲਿਵ ਲਾਈ ਹੈ ਮਾਰੂ ਮਹਲਾ ਪਹਿਲਾ ਕਹਿਤੇ ਜੁਗ ਵਰਤੇ ਗੁਬਾਰੇ ਤਾੜੀ ਲਾਈ ਅਪਰ ਉਪਾਰੇ ਧੁੰਦੂ ਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ ਜੋਗ ਸਥਿ ਤਿੰਨੇ ਵਰਤਾਏ ਤਿਸ ਜਿਉਂ ਤਿਸ ਪਾਣਾ ਤੇ ਵਿੱਚ ਲਾਏ ਤਿਸੇ ਸ੍ਰੀ ਗੁਣਾ ਦਿਸੇ ਕੋਈ ਆਪੇ ਅਪਰ ਉਪਾਰਾ ਹੈ ਗੁਪਤੇ ਪੂਜੋ ਜੋਗ ਚਤ ਆਰੇ ਘਟ ਘਟ ਵਰਤੇ ਉਧਰ ਮਜਾਰੇ ਜੁਗ ਜੁਗ ਏਕਾ ਏਕੀ ਵਰਤੇ ਕੋਈ ਪੂਜੇ ਗੁਰ ਵਿਚਾਰਾ ਹੈ
1: ਗੁਰੂ ਘਰ ਦੇ
0: ਬਿੰਦ ਰਗਤ ਮਿਲ ਪਿੰਡ ਸਰਿਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮੈਲੀ ਹੋਰ ਮਾਇਆ ਮੋਹ ਪਸਾਰਾ ਹੈ ਗਰਭ ਕੁੰਡਲ ਮੈਂ ਉਰਦ ਧਿਆਨੀ ਆਪੇ ਜਾਣੇ ਅੰਤਰ ਜਾਮੀ ਸਾਹ ਸਾਸ ਸੱਜ ਨਾਮ ਸਮਾਲੇ ਅੰਤਰ ਉਜਰ ਮਜਾਰਾ ਹੈ
1: ਸਾਡਾ
0: ਚਾਰ ਪਦਾਰਥ ਲੈ ਜਗ ਆਇਆ ਸ਼ਿਵ ਸ਼ਕਤੀ ਕਾਰ ਵਾਸਾ ਪਾਇਆ ਏਕ ਵਸਾਰੇ ਤਾਂ
1: ਆਪੇ ਸੰਗਤ ਸਦ ਬਾਲੇ
0: ਤਾਂ ਪਿੜ ਹਾਰੇ ਅੰਦਰੇ ਨਾਮ ਸਹਾਰਾ ਹੈ ਬਾਲਕ ਮਰੇ ਬਾਲਕੀ ਲੀਲਾ ਕਹਿ ਕਹਿ ਰੋਵੇ ਬਾਲਨ ਗੀਲਾ ਜਿਸ ਕਾ ਸਾਸੋ ਤਿੰਨ ਹੀ ਲਿਆ ਭੂਲਾ ਰੋਵਣ ਹਾਰਾ ਹੈ ਪਰ ਜੋਬਣ ਮਰ ਜਾਹੇ ਕਹਿ ਕੀ ਜੇ ਮੇਰਾ ਮੇਰਾ ਕਰ ਰਵੀ ਜੇ ਮਾਇਆ ਕਨ ਰੋਏ ਬਗੂਚੇ ਤ੍ਰਿਗ ਜੀਵਨ ਸੰਸਾਰਾ ਹੈ ਕਾਲੀ ਹੁਣ ਤੋਲੇ ਆਏ ਬਿਣ ਨਾਮੇ ਗਥ ਗਿਆ ਗਵਾਏ ਦੁਰਮਤ ਅੰਦਲਾ ਬਿਨਸ ਬਨਾਸੇ ਮੁੱਠੇ ਰੋਏ ਪੁਕਾਰਾ ਹੈ ਆਪ ਵਿਚਾਰ ਨਾ ਰੋਵੇ ਕੋਈ ਸਤਿਗੁਰ ਮਿਲੇ ਤਾਂ ਸੋਜੀ ਹੋਏ ਬਿਨ ਗੁਰ ਬਜਰ ਕਪਾਟ ਨਾ ਖੋਲੇ ਸ਼ਬਦ ਮਿਲੇ ਨਿਸਤਾਰਾ ਹੈ ਬਿਰਦ ਪਿਆ ਤਨ ਸੀਜੇ ਦੇਹੀ ਰਾਮ ਨਾ ਜਪੀ ਅੰਤ ਸੁਨੇਹੀ ਨਾਮ ਵਿਸਾਰ ਚੱਲੇ ਮੋਹ ਕਾਲੇ ਦਰਗਾਹ ਝੂਠ ਕੁਵਾਰਾ ਹੈ
1: ਕਰਮ ਕਰਦੇ ਆ
0: ਨਾਮ ਵਿਸਾਰ ਚੱਲੇ ਕੁੜਿਆਰੋ ਆਪਦ ਜਾਂਦ ਪੜੇ ਸਿਰ ਪਾਰ ਸੋਹਰੜੇ ਕਰ ਵਾਸਨਾ ਪਾਏ ਭੇੜੀ ਸਿਰ ਮਾਰਾ ਹੈ ਖਾਜੇ ਭੈਂਜੇ ਰਲੀ ਕਰੀਜੇ ਬਿਨ ਅਭਗਤੀ ਬਾਦ ਮਰੀਜੇ ਸਰਬ ਸਰਗੀ ਸਾਰ ਨਾ ਜਾਣੇ ਜਮ ਮਾਰੇ ਕਿਉਂ ਚਾਰਾ ਹੈ ਪਛਾਣੇ ਗੁਰ ਕੇ ਸੰਗ ਸ਼ਬਦ ਕਰਿਆਣੇ ਕਿਸੇ ਮੰਦਾ ਆਖ ਨ ਚੱਲੇ ਸੱਚ ਖਰਾ ਸਚਿਆਰਾ ਹੈ ਸੱਚ ਬਿਨਾ ਦਰਸਿ ਜੇ ਨਾ ਕੋਈ ਸਾ ਸ਼ਬਦ ਭੈਂਜੇ ਪਾਤ ਹੋਏ ਆਪੇ ਬਖਸ਼ ਲਏ ਤਿਸ ਪਾਵੇ ਹੋਮੇ ਗਰਭ ਨਿਮਾਰਾ ਹੈ ਗੁਰ ਕਿਰਪਾ ਤੇ ਹੁਕਮ ਪਛਾਣੇ ਜੁਗੋ ਜੁਗ ਅੰਤਰ ਕੀ ਵਿਦ ਜਾਣੇ ਨਾਨਕ ਨਾਮ ਜਪੋ ਤਰ ਤਾਰੀ ਸੱਚ ਤਾਰੇ ਤਾਰਨ ਹਾਰਾ ਹੈ ਮਾਰੂ ਮਹਲਾ ਪਹਿਲਾ ਗੁਰ ਸਰਵਰ ਹਮ ਹੰਸ ਪਿਆਰੇ ਸਾਗਰ ਮਹਿ ਰਤਨ ਲਾਲ ਬੋ ਸਾਰੇ ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮਨ ਤਨ ਪੀਨਾ ਹੈ ਹਰ ਅਗਮ ਅਗਹ ਅਗਾਧ ਨਾਲਾ ਹਰ ਅੰਤ ਨ ਪਾਈਏ ਗੁਰ ਗੋਪਾਲਾ ਸਤਿਗੁਰ ਮਤ ਤਾਰੇ ਤਾਰਨ ਹਾਰਾ ਮਿਲ ਰੰਗ ਲੀਨਾ ਹੈ ਸਤਿਗੁਰ ਭਜ ਮੁਗਤ ਕਨੇਹੀ ਉਹ ਆਦਿ ਜੁਗਾਦੀ ਰਾਮ ਸੁਨੇਹੀ ਦਰਗ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗੁਣ ਕੀਨਾ ਹੈ
1: ਗੁਰੂ ਘਰ
0: ਸਤਿਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਗਾਤ ਨਾਹੀਂ ਕਰ ਲਾਗੇ ਜਿਸ ਅਗਨ ਬੁਝੇ ਠਾਰ ਸੀਨਾ ਹੈ
1: ਲੰਗਰ ਨਾਲ ਤਨ
0: ਪਾਇਆ ਹੰਸ ਪ੍ਰੀਤ ਬਹੁਤ ਤਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਐਨਸ ਭੋਗੇ ਚੋਜ ਬਨਾਦੀ ਉੱਠ ਚਲਤੇ ਮਤਾ ਨਾ ਕੀਨਾ ਹੈ ਸ੍ਰਿਸ਼ਟ ਉਪਾਏ ਰਹੇ ਪ੍ਰਭ ਸਾਜੇ ਪਹੁਣ ਪਾਣੀ ਬਿਸੰਤਰ ਗਾਜੇ ਮਨਵਾ ਡੋਲੇ ਦੂਤ ਸੰਗਤ ਮਿਲ ਸੋ ਪਾਏ ਸੋ ਕਿ ਸ਼ਕੀਨਾ ਹੈ ਨਾਮ ਸਾਰ ਦੁਖ ਦੁਖ ਸਹੀ ਹੁਕਮ ਪਿਆ ਚਰਣਾ ਕਿਉਂ ਰਹੀਏ ਨਰਕ ਕੂਪ ਮਹਾਂ

0: ਜਲ ਤੇ ਬਾਹਰ ਮੀਨਾ ਹੈ।
1: ਇਸ ਲਈ
0: ਚੌਰਾਸੀ ਨਰਕ ਸਾਗਤ ਭੋਗਾਈਏ, ਜੈਸਾ ਕੀਜੇ ਤੈਸੋ ਪਾਈਏ। ਸਤਿਗੁਰੂ ਬਾਜੋ ਮੁਕਤ ਨਾ ਹੋਈ, ਕਿਰਤ ਬਾਂਧਾ ਗ੍ਰਸ ਦੀਨਾ ਹੈ। ਖੰਡੇ ਤਾਰ ਗਲੀ ਅਤ ਪੀੜੀ, ਲੇਖਾ ਲੀਜੇ ਤਿਲ ਜਿਉ ਪੀੜੀ। ਮਾਤ ਪਿਤਾ ਕਲਤਰ ਸੁਤ ਬੇਲੀ, ਨਾਹੀ ਬਿਨ ਹਰ ਰਸ ਮੁਕਤ ਨ ਕੀਨਾ ਹੈ। ਮੀਤ ਸਗ ਕੀਤੇ ਜਗ ਮਾਹੀ, ਬਿਨ ਗੁਰ ਪਰਮੇਸ਼ਰ ਕੋਈ ਨਾਹੀ। ਗੁਰ ਕੀ ਸੇਵਾ ਮੁਕਤ ਪਰਾਇਣ, ਅੰਧਨ ਕੀਰਤਨ ਕੀਨਾ ਹੈ।
1: ਇਸ ਲਈ ਮਨ ਦੀ ਖਰਾਕ
0: ਕੂੜ ਛੋੜ ਚਾਚੇ ਕਿਉਂ ਤਾਵੋ, ਜੋ ਇਸੇ ਸੋਈ ਫਲ ਪਾਵੋ। ਸਾਜ ਵਖਰ ਕੇ ਵਪਾਰੀ, ਵਿਰਲੇ ਲੈ ਲਾਹ ਸੌਦਾ ਕੀਨਾ ਹੈ। ਹਰ ਹਰ ਨਾਮ ਵਖਰ ਲੈ ਚਲੋ, ਦਰਸ਼ਨ ਪਾਵੋ ਸਹਿਜ ਮਹਿਲੋ। ਗੁਰਮੁਖ ਖੋਜ ਲਹੋ ਜਨ ਪੂਰੇ, ਓ ਸਮਦਰਸ਼ੀ ਚੀਨਾ ਹੈ। ਪ੍ਰਭ ਬੇਅੰਤ ਗੁਰਮਤ ਕੋ ਪਾਵੇ, ਗੁਰ ਕੇ ਸ਼ਬਦ ਮਨ ਕੋ ਸਮਝਾਵੇ। ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਇਉਂ ਆਤਮ ਰਾਮੇ ਲੀਨਾ ਹੈ।
1: ਇਸ ਲਈ
0: ਨਾਰਦ ਸਾਰਦ ਸੇਵਕ ਤੇਰੇ, ਤ੍ਰਿਪਣ ਸੇਵਕ ਵੱਡੋ ਵਡੇਰੇ। ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ, ਸਭ ਤੇਰੋ ਕਾਰਨ ਕੀਨਾ ਹੈ। ਇੱਕ ਦਰ ਸੇਵੇ ਦਰਦ ਬੰਗਾਏ, ਉਹ ਦਰਗਹਿ ਪੈਂਦੇ ਸਤਿਗੁਰ ਛਡਾਏ। ਹਮੇ ਬੰਧਨ ਸਤਿਗੁਰ ਤੁੜੇ, ਜਿਤ ਚੰਚਲ ਚਰਨਾ ਦੀਨਾ ਹੈ। ਸਤਿਗੁਰੂ ਬੋਲੋ ਚੀਨੋ ਬੇਦ ਸਾਈ, ਜਿਤ ਪ੍ਰਭਾਵ ਗੰਤ ਨ ਕਾਈ। ਹਮੇ ਮਾਰ ਕਰੋ ਗੁਰਸੇਵਾ, ਜਾਨਾਂ ਨੂੰ ਕਾਰ ਰੰਗ ਪੀਨਾ ਹੈ। ਮਾਰੂ ਮਹੱਲਾ ਪਹਿਲਾ,
1: ਬਾਰਾਂ ਦੇ ਵਿੱਚ ਪਿਛਲੀਆਂ ਬਾਰਾਂ।
0: ਅਸੁਰ ਸੰਗਾਰਨ ਰਾਮ ਹਮਾਰਾ, ਘਟ ਘਟ ਮਈਆ ਰਾਮ ਪਿਆਰਾ। ਨਾਲੇ ਅਲਖ ਨਾ ਲਿਖੀਏ, ਮੂਲੇ ਗੁਰਮੁਖ ਲਿਖ ਵਿਚਾਰਾ ਹੈ। ਗੁਰਮੁਖ ਸਾਧੂ ਸਰਨ ਤੁਮਾਰੀ, ਕਰ ਕਿਰਪਾ ਪ੍ਰਭ ਪਾਰ ਉਤਾਰੀ। ਅਗਨ ਪਾਣੀ ਸਾਗਰ ਅਤ ਗਹਿਰਾ, ਗੁਰ ਸਤਿਗੁਰ ਪਾਰ ਉਤਾਰਾ ਹੈ। ਮਨ ਮੁਖ ਅੰਦਲੇ ਸੋ ਜੀ ਨਾਹੀ, ਆਵੇ ਜਾਏ ਮਰੇ ਮਾਰ ਜਾਈ। ਪੂਰਬ ਲਿਖਿਆ ਲੇਖਣਾ ਮਿੱਟੀ, ਜਮਦਰ ਅੰਧ ਅਖਵਾਰਾ ਹੈ। ਇੱਕ ਆਵੇ ਜਾਵੇ ਘਰ ਵਾਸਨਾ ਪਾਵੇ ਹੈ। ਕਿਰਤ ਕੇ ਬਾਂਦੇ ਪਾਪ ਕਮਾਵੇ, ਅੰਦਲੇ ਸੋ ਜੀ ਪੂਜਨ ਕਾਈ। ਲੋਭ ਬੁਰਾ ਹੰਕਾਰਾ ਹੈ।
1: ਪੰਜਵੇਂ ਗੁਰਦੇਵ ਤੱਕ ਤੇ
0: ਫਿਰ ਬਿਨ ਕਿਆ ਤਿਸ ਧਨ ਸ਼ਿੰਗਾਰਾ, ਪਾਰ ਫਿਰ ਰਾਤੀ ਖਸਮ ਸਾਰਾ। ਜਿਉ ਬੇਸੁਆ ਪੂਤ ਬਾਪ ਕੋ ਕਹੀਏ, ਤਿਉ ਫੋਕਟ ਕਾਰ ਵਿਕਾਰਾ ਹੈ।
1: ਉਹਨਾਂ ਗੁਰਸਿੱਖਾਂ ਨੂੰ ਦੇਖ
0: ਪ੍ਰੇਤ ਪਿੰਜਰ ਮੈਂ ਦੁੱਖ ਕੰਧੇਰੇ, ਨਰਕ ਪੰਜੇ ਅਗਿਆਨ ਅੰਧੇਰੇ। ਧਰਮ ਰਾਇ ਕੀ ਬਾਕੀ ਲੀਜੇ, ਜਿਨ ਹਰ ਕਾ ਨਾਮ ਵਿਸਾਰਾ ਹੈ। ਸੂਰਜ ਤਵੇ ਅਗਣ ਬਿਖ ਚਾਲਾਪਤ, ਪਸ਼ੂ ਮਨ ਸਭਤਾਲਾ। ਆਸਾ ਮਨ ਸਾ ਕੂੜ ਕਮਾਵੇ, ਰੋਗ ਬੁਰਾ ਬਰਿਆਰਾ ਹੈ। ਮਸਤਕ ਪਾਰ ਕਲਰ ਸਿਰ ਪਾਰਾ, ਕਿਉ ਕਾਰ ਪੌਜਲ ਲੰਘਸ ਪਾਰਾ। ਸਤਿਗੁਰ ਬੋਧ ਯਾਦ ਜਗਾਦੀ, ਰਾਮ ਨਾਮ ਨਿਸਤਾਰਾ ਹੈ।
1: ਮੈਂ ਬਲਹਾਰ
0: ਪੁੱਤਰ ਕਲਤਰ ਜਗ ਹਿਤ ਪਿਆਰਾ, ਮਾਇਆ ਮੋਹ ਪਸਰਿਆ ਪਸਾਰਾ। ਜਮ ਕੇ ਪਾਏ ਸਤਿਗੁਰ ਤੋੜੇ, ਗੁਰਮੁਖ ਤਤ ਵਿਚਾਰਾ ਹੈ। ਕੂੜ ਮੁੱਠੀ ਚਾਲੇ ਬੋ ਰਾਹੀ, ਜੇ ਪੜ ਪੜ ਪਾਈ। ਅੰਮ੍ਰਿਤ ਨਾਮ ਗੁਰ ਵੱਡ ਦਾਣਾ, ਨਾਮ ਜਪੋ ਸੁਖ ਸਾਰਾ ਹੈ। ਸਤਿਗੁਰ ਤੁਟਾ ਸੱਚ ਤੜਾਏ, ਸਭ ਦੁੱਖ ਮੇਟੇ ਮਾਰਗ ਪਾਏ। ਕੰਡਾ ਪਾਏ ਨਾ ਗੜੀ ਮੂਲੇ, ਜੇ ਸਤਿਗੁਰ ਰੱਖਣ ਹਾਰਾ ਹੈ। ਖੇਹੂ ਖੇਰੜੇ ਤਨ ਸੀਜੇ, ਮਨ ਮੁਖ ਪਾਤਰ ਸਹਿਜ ਨ ਸੀਜੇ। ਕਰਨ ਭਲਾ ਕਰੇ ਬਹੁ ਤੇਰੇ, ਨਰਕ ਸੁਰਗ ਅਵਤਾਰਾ ਹੈ।
1: ਸਿੱਖੀ ਸਿੱਖਿਆ ਗੁਰ ਵਿਚਾਰ,
0: ਮਾਇਆ ਬੇਖ ਭਿਅੰਗਮ ਨਾਲੇ, ਇਨ ਦੁਬਦਾ ਕਰ ਬਹੁਤੇ ਕਾਲੇ। ਸਤਿਗੁਰ ਬਾਜੋ ਪ੍ਰੀਤ ਨਾਮ ਜੇ, ਭਗਤ ਰਤੇ ਪਤਿਆਰਾ ਹੈ। ਸਖਤ ਮਾਇਆ ਕਹੋ ਬਹੁਤ ਆਵੇ, ਨਾਮ
1: ਪਰ ਜਿਹੜਾ ਗੁਰਬਾਣੀ ਚ ਕਿਹਾ ਗਿਆ
0: ਤ੍ਰੈ ਗੁਣ ਅੰਤਰ ਪਖ ਬੇਖ ਪਾਵੇ, ਨਾਹੀ ਪਾਰ ਉਤਾਰਾ ਹੈ। ਕੂਕਰ ਸੂਕਰ ਕਹੀਏ ਕੁੜਿਆਰ, ਪਉ ਕਮਰੇ ਪਾਉ ਪਉ ਪਉ ਹਾਰਾ। ਮਨ ਤਨ ਝੂਟੇ ਕੂੜ ਕਮਾਵੇ, ਦੁਰਮਤ ਦਰਗਹਿ ਹਾਰਾ ਹੈ।
1: ਉਹ ਸ਼ਬਦ ਦੀ ਵਿਚਾਰ,
0: ਸਤਿਗੁਰ ਮਿਲੇ ਤਾਂ ਮਨ ਵਾਟੇ ਕੇ, ਰਾਮ ਨਾਮ ਦੇ ਸਰਨ ਤੁਰੇ ਕੇ। ਹਰ ਤਨ ਨਾਮ ਅਮੋਲਕ ਦੇਵੇ, ਹਰ ਜਸ ਦਰਗਹਿ ਪਿਆਰਾ ਹੈ।
1: ਸੱਚੇ ਪਾਤਸ਼ਾਹ ਕਹਿੰਦੇ ਬਲਹਾਰੀ,
0: ਰਾਮ ਨਾਮ ਸਾਧੂ ਸਰਨਾਈ। ਸਤਿਗੁਰ ਬਚਨੀ ਗਤ ਮਿਤ ਪਾਈ, ਨਾਨਕ ਹਰ ਜਪ ਹਰ ਮਨ ਮੇਰੇ। ਹਰ ਮੇਲੇ ਮੇਲਣ ਹਾਰਾ ਹੈ, ਮਾਰੂ ਮਹਲਾ ਘਰ ਰਹੋ ਰੇ ਮਨ ਮੁਗਤ ਅਣੇ। ਰਾਮ ਜਪ ਅੰਤਰਗਤ ਜਾਣੇ, ਲਾਲ ਛੋੜ ਰਚੋ ਅਪਰੰਪਰ। ਇਉਂ ਭਾਵ ਮੁਗਤ ਦੁਆਰਾ ਹੈ।
1: ਉਹ ਸ਼ਬਦ
0: ਜਿਸ ਵਿਸਰੇ ਜਮ ਜੋ ਹੁਣ ਲਾਗੇ, ਸਭ ਸੁਖ ਜਾਹੇ ਦੁੱਖਾਂ ਫੁਨੇ ਆਗੇ। ਰਾਮ ਨਾਮ ਜਪੋ
1: ਵੀ ਜਾਂਦੇ ਆ, ਉਹ ਗੁਰੂ ਉਹਨਾਂ ਦੇ ਨਾਲ ਹੁੰਦਾ।
0: ਗੁਰਮੁਖ ਜਿਹੜੇ ਇਹ ਪਰਮ ਤਤ ਵਿਚਾਰਾ ਹੈ, ਹਰ ਹਰ ਨਾਮ ਜਪੋ ਰਸ ਮੀਠਾ। ਰਾਮ ਨਾਮ ਗੁਰ ਬਚਨੀ ਬੋਲੋ, ਸੰਤ ਸਭਾ ਮਹਾ ਇਹ ਰਸ ਟੋਲੋ। ਗੁਰਮਤਿ ਖੋਜ ਲੋ ਕਰੇ ਆਪਣਾ, ਬੋੜਨਾ ਗਰਭ ਮਜਾਰਾ ਹੈ।
1: ਉਹਦੀ ਉਸਤਤ ਕਰਦੇ ਆ।
0: ਸੱਚ ਤੀਰਥ ਨਾਮ ਹਰ ਗੁਣ ਗਾਵੋ, ਤਤ ਵਿਚਾਰੋ ਹਰ ਲਿਵ ਲਾਵੋ, ਅੰਤ ਕਲ ਜਮ ਜੋ ਨਾ ਸਕੇ ਹਰ ਬੋਲੋ ਰਾਮ ਪਿਆਰਾ ਹੈ।
1: ਲਾਗੂ ਕੀਤਾ ਘਰਾਂ ਦੇ ਵਿੱਚ
0: ਸਤਿਗੁਰ ਪੁਰਖ ਦਾਤਾ ਵਰਦਾਨਾ, ਜਿਸ ਅੰਤਰ ਸਾਚ ਸ਼ਬਦ ਸਮਾਣਾ, ਜਿਸ ਕੋ ਸਤਿਗੁਰ ਮੇਲ ਮਿਲਾਏ, ਤਿਸ ਚੂਕਾ ਜਮ ਪੈ ਪਾਰਾ ਹੈ। ਪੰਜ ਤਤ ਮਿਲ ਕਾਇਆ ਕੀਨੀ, ਤਿਸ ਮੈਂ ਰਾਮ ਰਤਨ ਲੈ ਚੀਨੀ, ਆਤਮ ਰਾਮ ਰਾਮ ਹੈ ਆਤਮ ਹਰ ਪਾਇਆ ਸ਼ਬਦ ਵਿਚਾਰਾ ਹੈ। ਸਤਸੰਗ ਤੋਂ ਕਰੋ ਜਨ ਪਾਈ ਖਿਮਾ, ਕਹੋ ਸਤਿਗੁਰੂ ਸਰਨਾਈ, ਆਤਮ ਚਿੰਨ ਪ੍ਰਾਤਮ ਚੀਨੋ ਗੁਰਸੰਗਤ ਇਹ ਨਿਸਤਾਰਾ ਹੈ। ਸਾਕਤ ਕੂੜ ਕਪਟ ਮਹਿ ਟੇਕਾ, ਐਨ ਸੁਨਿੰਦਾ ਕਰੇ ਅਨੇਕਾ, ਬਿਨ ਸਿਮਰਨ ਆਵੇ ਗੁਣ ਜਾਵੇ, ਗਰਭ ਜਨੇ ਨਰਕ ਮਜਾਰਾ ਹੈ। ਸਾਕਤ ਜਮ ਕੇ ਬਾਕੀ ਧਰਮ ਰਾਏ ਕੀ ਲੀਜੇ, ਬਿਨ ਗੁਰ ਸਾਹਿਬ ਕਹੋ ਕੋ ਤਰਿਆ, ਹੋਮੇ ਕਰਤ ਪਉਜਲ ਪਰਿਆ, ਬਿਨ ਗੁਰ ਪਾਰ ਨਾ ਪਾਵੇ ਕੋਈ, ਹਰ ਜਪੀਏ ਪਾਰ ਉਤਾਰਾ ਹੈ। ਗੁਰ ਕੀ ਦਾਤ ਨਾ ਮੇਟੇ ਕੋਈ, ਜਿਸ ਬਖਸ਼ੇ ਤਿਸ ਤਾਰੇ ਸੋਈ, ਜਨਮ ਮਰਨ ਦੁੱਖ ਨੇੜ ਨਾ ਆਵੇ, ਮਨ ਸੋ ਪ੍ਰਭੂ ਪਰਪਾਰਾ ਹੈ। ਗੁਰ ਤੇ ਭੁੱਲੇ ਆਵੋ ਜਾਵੋ, ਜਨਮ ਮਰੋ ਪੁੰਨ ਪੁੰਨ ਪਾਪ ਕਮਾਵੋ, ਸਾਕਤ ਮੁੜ ਚੇਤਨਾ ਚੇਤੇ, ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾ ਦੇ ਦੀਏ, ਕਿਸ ਕੋ ਦੋਸ ਦੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਹਮੇ ਮਮਤਾ ਕਰਤਾ ਆਇਆ, ਆਸਾ ਮਨਸਾ ਬੰਦ ਚਲਾਇਆ, ਮੇਰੀ ਮੇਰੀ ਕਰਤ ਕਿਆ ਲੈ ਚਾਲੇ, ਬਿਖਲਾ ਦੇ ਸ਼ਾਰ ਬਿਕਾਰਾ ਹੈ।
1: ਜਦੋਂ ਰਾਤ ਭਗਤ
0: ਕਰੋ ਜਨ ਪਾਈ, ਅਕਾ ਆਪ
1: ਜਦੋਂ ਅਸੀਂ
0: ਅਕਤ ਕਥੋ ਮਨ ਮਨੇ ਸਮਾਈ, ਊਟ ਚਲਤਾ ਠਾਕ ਰੱਖੋ, ਕਰੇ ਆਪਣੇ ਦੁੱਖ ਕਾਟੇ ਕਾਟਣ ਹਾਰਾ ਹੈ। ਹਰ ਗੁਰਪੁਰੇ ਕੀ ਓਟ ਪਰਾਤੀ, ਗੁਰਮੁਖ ਹਾਲੇ ਵੋ ਗੁਰਮੁਖ ਜਾਤੀ, ਨਾਨਕ ਨਾਮ ਨਾਮ ਮਾਤ ਉਤਮ, ਹਰ ਬਖਸ਼ੇ ਪਾਰ ਉਤਾਰਾ ਹੈ। ਮਾਰੂ ਮਹਲਾ ਪਹਿਲਾ, ਸਰਨ ਪਰੇ ਗੁਰਦੇਵ ਤੁਮਾਰੀ, ਤੂੰ ਸਮਰਥ ਦਿਆਲ ਮਰਾਰੀ, ਤੇਰੇ ਯੋਜਨਾ ਜਾਣੇ ਕੋਈ, ਤੂੰ ਪੂਰਾ ਪੁਰਖ ਦਾਤਾ ਹੈ।
1: ਗੁਰਸਿੱਖਾਂ ਦੀਆਂ ਨਿਸ਼ਾਨੀਆਂ
0: ਤੂੰ ਆਦਿ ਜੁਗਾਦ ਕਰੇ ਪ੍ਰਿਤ ਪਾਲਾ, ਘਾਟ ਘਾਟ ਰੂਪ ਅਨੂਪ ਦਿਆਲਾ, ਜਿਉਂ ਤੁਧ ਪਾਵੇ ਤਿਵੇਂ ਚਲਾਵੇ, ਸਭ ਤੇਰੋ ਕੀਆ ਕਮਾਤਾ ਹੈ।
1: ਚਲਾਂਗੇ ਉਠ ਹਰ ਨਾਮ ਜਪ,
0: ਅੰਤਰ ਜੋਤ ਬੜੀ ਜਗ ਜੀਵਨ, ਸਭ ਘਟ ਪੋਗੇ ਹਰ ਰਸ ਪੀਵਣ, ਆਪੇ ਲੇਵੇ ਆਪੇ ਦੇਵੇ, ਤੇ ਲੋਹੀ ਜਗਤ ਪਿਤ ਦਾਤਾ ਹੈ।
1: ਇਸ ਕਰਕੇ ਮਹਾਰਾਜ ਕਹਿੰਦੇ,
0: ਜਗਤ ਉਪਾਏ ਖੇਲ ਰਚਾਇਆ, ਭਵਣੇ ਬਾਣੀ ਅਗਨੀ ਜੀਉ, ਪਾਇਆ ਦੇਹੀ ਨਗਰੀ ਨੋ ਦਰਵਾਜੇ, ਸੋ ਦਸਵਾਂ ਗੁਪਤ ਰਹਾਤਾ ਹੈ। ਤਿੰਨ ਮੈਂ ਪੰਜ ਤੰਤ ਕਰ ਵਾਸਾ, ਸਤਿਗੁਰ ਸ਼ਬਦ ਰਹੇ ਰੰਗ ਰਾਤਾ, ਤਜ ਮਾਇਆ ਹਉਮੈ ਪ੍ਰਾਤਾ ਹੈ।
1: ਬੰਦਾ ਕਹਿ ਦਿੱਤਾ ਗਿਆ,
0: ਇਹ ਮਨ ਪੀਜੇ ਸ਼ਬਦ ਪਤੀਜੇ, ਤੇ ਨਾਵੇਂ ਕਿਉਂ ਟੇਕ ਟਕੇ, ਜੇ ਅੰਤਰ ਚੋਰ ਮੋਹੇ ਕਰ ਮੰਦਰ, ਜਿਨ ਸਾਕਤ ਦੂਤ ਨਾ ਜਾਤਾ ਹੈ। ਅੰਤਰ ਚੋਰ ਮੋਹੇ ਕਰ ਮੰਦਰ, ਇਨ ਸਾਕਤ ਦੂਤ ਨਾ ਜਾਤਾ ਹੈ। ਦੂਧਰ ਦੂਤ ਭੂਤ ਪਿਆਲੇ, ਖਿੱਚੋ ਦਾਨ ਕਰੇ ਬੀਤਾ ਲੈ, ਸ਼ਬਦ ਸੁਤ ਬਿਨ ਆਵੇ ਜਾਵੇ, ਪਦ ਕੋਈ ਆਵਤ ਜਾਤਾ ਹੈ। ਜਮਦਰ ਬਾਂਦੇ ਮਿਲੇ ਸਜਾਈ, ਤਿਸ ਅਪਰਾਧੀ ਗਤ ਨਹੀਂ ਕਾਈ, ਕਰਨ ਪਲਾਵ ਕਰੇ ਬਲਾਵੇ, ਜਿਉਂ ਕੁੰਡੀ ਮੀਨ ਮਰਾ ਪਰਾਤਾ ਹੈ। ਸਾਕਤ ਪਾਸੀ ਪੜੇ ਅਕੇਲਾ, ਜਮ ਵਸ ਕੀਆ ਅੰਦ ਦੇਹਲਾ, ਰਾਮ ਨਾ ਬਿਨ ਮੁਕਤ ਨਾ ਸੂਜੇ, ਆਜ ਬਾਲ ਪਜ ਜਾਤਾ ਹੈ। ਸਤਿਗੁਰੂ ਭਾਜਨ ਬੇਲੀ ਕੋਈ ਹੈ, ਤੇ ਉਹ ਤੇ ਰਾਖਾ ਪ੍ਰਭ ਸੋਈ, ਰਾਮ ਨਾਮ ਦੇਵੇ ਕਰ ਕਿਰਪਾ, ਇਉਂ ਸਲੜੇ ਸਲ ਮਲਾਤਾ ਹੈ। ਭੂਲੇ ਸਮਝ ਆਏ, ਉਜੜ ਜਾਂਦੇ ਮਾਰਗ ਪਾਏ, ਤਿਸ ਗੁਰੂ ਸੇਵ ਸਦਾ ਦਿਨ ਰਾਤੀ, ਦੁਖ ਭੰਜਨ ਸੰਗ ਸਕਾਤਾ ਹੈ। ਗੁਰ ਕੀ ਭਗਤ ਕਰੇ ਕਿਆ ਪ੍ਰਾਣੀ, ਬ੍ਰਹਮੇ ਇੰਦਰ ਮਹੇਸ਼ ਨਾ ਜਾਣੀ, ਸਤਿਗੁਰ ਲਖ ਕਹੋ ਕਿਉਂ ਲਖੀਏ, ਜਿਸ ਬਖਸ਼ੇ ਤਿਸੇ ਬਜਾਤਾ ਹੈ। ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸਿਉ ਪ੍ਰੀਤ ਸੁਪਰਸਨ, ਅਹਿਨਸ ਨਿਰਮਲ ਜੋਤ ਸੁਭਾਈ, ਘਟ ਦੀਪਕ ਗੁਰਮੁਖ ਜਾਤਾ ਹੈ। ਭੋਜਨ ਗਿਆਨ ਮਹਾਰਸ ਮੀਠਾ, ਜਿਨ ਚਾਖਿਆ ਤਿਨ ਦਰਸ਼ਨ ਡੀਠਾ, ਦਰਸ਼ਨ ਦੇਖ ਮਿਲੇ ਬੈਰਾਗੀ, ਮਨ ਮਨਸਾ ਮਾਰਸ ਮਾਤਾ ਹੈ। ਸਤਿਗੁਰ ਸੇਵੇ ਸੇ ਪ੍ਰਧਾਨਾ ਤਿੰਨ ਘਟ ਘਟ ਯੰਤਰ ਬ੍ਰਹਮ ਪਛਾਨਾ ਨਾਨਕ ਹਰਿ ਜਸ ਹਰਿ ਜਨ ਕੀ ਸੰਗਤ ਦੀਜੇ ਜਿਨ ਸਤਿਗੁਰੂ ਹਰਿ ਪ੍ਰਭ ਜਾਤਾ ਹੈ
1: ਕਿਰਤ ਵੱਧ ਤੋਂ ਵੱਧ ਬੰਦਾ
0: ਮਾਰੂ ਮਹਲਾ ਪਹਿਲਾ ਸਾਚੇ ਸਾਹਿਬ ਸਿਰਜਨ ਹਾਰੇ ਜਿਨ ਚੱਕਰ ਧਾਰ ਜਿਨ ਤਰ ਚੱਕਰ ਤਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੇ ਸਾਚਾ ਵੇ ਪ੍ਰਵਾਹ ਹੈ
1: ਆਪਣੇ ਕੋਲੇ ਨਾ ਦਿਨ ਹੁਣ ਵੱਡਾ ਨਾ ਉਦੋਂ ਵੱਡੇ
0: ਵੇਖੀ ਵੇਖੀ ਜਨ ਤੋ ਪਾਏ ਦੋਏ ਪੰਦੀ ਦੋਏ ਰਾਹ ਚਲਾਏ ਗੁਰਪੂਰੇ ਮੁਕਤ ਨਾ ਹੋਈ ਸੱਚ ਨਾਮ ਜਪ ਲਾਏ ਪੜੇ ਮਨਮੁਖ ਪਰ ਬਿਤ ਨਹੀਂ ਜਾਣਾ ਨਾਮ ਨ ਬੂਝੇ ਪਰਮ ਪਲਾਨਾ ਲੈ ਕੇ ਵੱਡੀ ਦੇਣ ਗਾਹੀ ਦੁਰਮਤ ਕਾ ਗਲ ਪਾਏ
1: ਪ੍ਰਭੂ ਮਿਲੇ
0: ਸਿਮਰ ਸਾਦਰ ਪੜੇ ਪ੍ਰਾਣਾ ਵਾਦ ਵਖਾਣੇ ਤਤ ਨਾ ਜਾਣਾ ਬਿਨ ਗੁਰਪੂਰੇ ਤਤ ਨਾ ਪਾਏ ਸੱਚ ਸੁਚੇ ਸੱਚ ਰਹਾ ਹੈ
1: ਤਾਂ ਉਹਨਾਂ ਨੂੰ ਗੁਰਸਿੱਖ
0: ਸਭ ਸਲਾਹੇ ਸੁਣ ਸੁਣ ਆਖੇ ਆਪੇ ਦਾਨਾ ਸੱਚ ਪੁਰਾਖੇ ਜਿਨ ਕੋ ਨਦਰ ਕਰੇ ਪਾਵੇ ਆਪਣੇ ਗੁਰਮੁਖ ਸ਼ਬਦ ਸਲਾਹਾ ਹੈ ਸੁਣ ਸੁਣ ਆਖੇ ਕੇਤੀ ਬਾਣੀ ਸੁਣ ਕੇ ਕੁਵੰਤ ਨਾ ਜਾਣੀ ਜਾਂ ਕੋ ਲਖ ਲਖਾਏ ਆਪੇ ਕਤ ਕਤ ਹੈ ਜਨਮੇ ਕਾ ਵਾਜੇ ਵਧਾਏ ਸੋਹਲੜੇ ਅਗਿਆਨੀ ਗਾਏ ਸੋ ਜੋ ਜਨਮੇ ਤਿਸਰ ਪਰਮਾਨਾ ਕਿਰਤ ਪਿਆ ਸਿਰ ਸਹਾ ਹੈ ਸੰਜੋਗ ਮਜੋਗ ਮੇਰੇ ਪ੍ਰਭ ਕੀਏ ਸ੍ਰਿਸ਼ਟ ਉਪਾਏ ਦੁਖਾਂ ਸੁਖ ਦੀਏ ਦੁਖ ਸੁਖ ਹੀ ਤੇ ਪੇ ਨਿਰਾਲੇ ਗੁਰਮੁਖ ਸੀਲ ਸੁਨਾਹਾ ਹੈ ਨੀਕੇ ਸਾਚੇ ਕੇ ਵਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸੱਚਾ
1: ਕੰਨ ਪੱਲੇ ਸ਼ਬਦ ਸੱਚੇ ਮਹਾ ਹੈ
0: ਕਾਚੀ ਸੌਦੀ ਤੋਟਾ ਆਵੇ ਗੁਰਮੁਖ ਵਣਜ ਕਰੇ ਪ੍ਰਭ ਪਾਵੇ ਪੂੰਜੀ ਸਭ ਦਰਾਸ ਸਲਾਮਤ ਚੂਕਾ ਜਮਕਾ ਫਾਹਾ ਹੈ
1: ਆਪਾਂ ਆਪਣੇ ਤੇ ਡਿਪੈਂਡ
0: ਸਭ ਕੋ ਬੋਲੇ ਆਪਣ ਬਾਣੀ ਮਨਮੁਖ ਦੂਜੇ ਬੋਲ ਨਾ ਜਾਣੇ ਅੰਦਲੇ ਕੀ ਮਾਤ ਅੰਦਲੀ ਬੋਲੀ ਆਏ ਗਿਆ ਦੁਖ ਤਾਂ ਹੈ
1: ਉੱਠਦਾ ਸਵੇਰੇ ਪਹਿਲਾਂ ਉਹਦਾ ਕਾਰਨ
0: ਜਨਮੇ ਦੁਖ ਮੈਂ ਮਾਨਾ ਦੁਖ ਨਾ ਫਟੇ
1: ਦੇਖੋ ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦੇ
0: ਮੈਂ ਦੁਖੀ ਬਣ ਸੇ ਚਾਲੇ ਆਇਆ ਕਹਿ ਲੈ ਜਾਹੇ
1: ਜਿਹੜਾ ਗੁਰੂ ਦੀ ਮਾਤਾ
0: ਸੱਚੀ ਕਹਾਣੀ ਗੁਰ ਕੀ ਸਰਕਾਰ ਆਇਆ ਵਣ ਜਾਣ ਨਹੀਂ ਜਮ ਤਾਰਾ ਡਾਲ ਛੋੜ ਤਦ ਮੂਲ ਪੁਰਾ ਤਮ ਸੱਚਾ ਉਮਾ ਹੈ
1: ਉਹਦਾ ਧਿਆਨ ਪਹਿਲਾਂ ਗੁਰੂ ਵੱਲ
0: ਲੱਗੇ ਲੋਕ ਨਹੀਂ ਜਮ ਮਾਰੇ ਨਾ ਦੁੱਖ ਦੇ ਕੇ ਪੰਥ ਕਰਾਰੇ ਰਾਮ ਨਾਮ ਕਟ ਅੰਦਰ ਪੂਜਾ ਅਵਨਾ ਦੂਜਾ ਕਹਾ ਹੈ ਓੜਨਾ ਕਥਨੇ ਸਿਵ ਦਿਸਦਾਈ ਜਿਉਂ ਤੁਧ ਭਾਵੇ ਰਹੇ ਜਰ ਜਾਈ ਦਰਗਹਿ ਪੈਂਦੇ ਜਾਣ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹੈ ਕਹਿ ਗਏ ਗੁਣ ਕਥੇ ਕਨੇਰੇ ਅੰਤ ਨ ਪਾਵੇ ਵੱਡੇ ਵਡੇਰੇ ਨਾਨਕ ਸਾਚ ਮਿਲੇ ਪਾਤਰਾ ਕੋ ਤੂੰ ਸਿਰ ਸਾਹ ਪਾਤਸ਼ਾਹ ਹੈ ਮਾਰੂ ਮਾਲਾ ਪਾਲਾ ਦੱਖਣੀ
1: ਇਸ਼ਨਾਨ ਕਰੇ ਅੰਮ੍ਰਿਤ
0: ਕਾਇਆ ਨਗਰ ਨਗਰ ਗੜ
1: ਹੁਣ ਇੱਥੇ ਮਨ ਦੀ ਗੱਲ ਚੱਲ
0: ਰਹੀ ਹੈ ਆਪੇ ਆਪੋ ਪਾਏਂਦਾ ਅੰਦਰ ਕੋਟ ਸਜੇ ਹਟ ਨਾਲੇ ਆਪੇ ਲੈ ਵੇ ਵਸਤ ਸਮਾਲੇ ਬਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੋਲਾਏ ਦਾ ਪੀਤਰ ਕੋਟ ਗੁਫਾਂ ਕਰ ਜਾਈ ਨੌ ਕਰ ਤਾਪੇ ਹੁਕਮ ਜਾਏ ਦਸਵੇਂ ਪੁਰਖ ਲੇਖ ਪਾਰੇ ਆਪੇ ਲਖ ਲਖਾਏ ਦਾ ਪੌਣ ਪਾਣੀ ਅਗਣੀ ਇੱਕ ਵਾਸਾ ਆਪੇ ਕੀ ਤੋ ਗੇਲ ਤਮਾਸਾ ਬਲਦੀ ਜਲ ਨਿਵਰੇ ਕਿਰਪਾ ਤੇ ਆਪੇ ਜਨਨ ਪਾਏ ਦਾ
1: ਸਿਮਰਨ ਕਰਦੇ ਆ
0: ਧਰਤੋ ਪਾਏ ਧਰੀ ਧਰ ਮਸਾਲਾ ਉਤਪਤ ਪਰਲੋ ਆਪ ਨਿਰਾਲਾ ਪਵਣੇ ਖੇਲ ਕੀਆ ਸਭ ਤਾਈ ਕਲਾ ਖਿੰਚ ਟਹਾਏ ਦਾ
1: ਜਦੋਂ ਅਸੀਂ ਇਹ ਸ਼ਬਦ ਦੀ ਕਮਾਈ ਕਰਦੇ
0: ਹਰ ਠਾਰਾ ਮਾਲਣ ਤੇਰੀ ਚੋਰ ਟੁੱਲੇ ਪਵਣੇ ਲੈ ਫੇਰੀ ਚੰਦ ਸੂਰਜ ਦੋਇ ਦੀਪ ਕਰਾ ਕੇ ਸਾਸ ਕਰ ਸੂਰ ਸਮਾਏ ਦਾ
1: ਪ੍ਰਭਾਤੀ ਇਸ਼ਨਾਨ ਕਰੇ
0: ਪੰਖੀ ਪੰਚ ਉਰਣੀ ਤਾਵੇ ਸਫਲ ਬਿਰਖ ਅੰਮ੍ਰਿਤ ਫਲ ਪਾਵੇ ਗੁਰਮੁਖ ਸਹਿਜ ਰਵੇ ਗੁਣ ਗਾਵੇ ਹਰ ਚੋਗ ਚੁਕਾਏ ਦਾ ਝਿਲ ਮਿਰਚ
1: ਅੰਮ੍ਰਿਤ ਜਲ ਪਰ ਅੰਮ੍ਰਿਤ ਸਰ ਕਹਿੰਦੇ ਨੇ
0: ਸੂਰਜ ਕਿਰਨ ਨਾ ਬਿਜਲ ਗੈ ਨਾਰਾ
1: ਕਥੀ ਕਥੋ ਚਿਣ ਨ
0: ਕੋਈ ਪੂਰ ਰਿਹਾ ਮਨ ਭਾਏ ਦਾ ਬਸਰੀ ਕਿਰਨ ਜੋਤ ਦਿਆਲਾ ਕਰ ਕਰ ਦੇਖੇ ਆਪ ਦਿਆਲਾ ਅਨਹਦ ਰਣ ਜਨਕਾਰ ਸਦਾ ਤੁਨ ਨਿਰਭਉ ਕਹਿ ਕਾਰ ਵਾਇੰਦਾ
1: ਜਿਹੜਾ ਹਰਿਮੰਦਰ ਸਾਹਿਬ ਹੈ ਦਰਬਾਰ ਸਾਹਿਬ ਆ ਉਸ
0: ਅਨਹਦ ਵਾਜੇ ਭਰਮ ਭਉ ਪਾਜੇ ਸਗਲ ਵਿਆਦ ਰਹਿ ਪ੍ਰਭ ਸਾਜੇ ਸਭ ਤੇਰੀ ਤੂੰ ਗੁਰਮੁਖ ਜਾਤਾ ਦਰ ਸੋਹੇ ਗੁਣ ਗਾਏ ਦਾ
1: ਨਕਸ਼ਾ ਹੈ ਜਦੋਂ ਤੁਸੀਂ ਜਾਓਗੇ ਨਾ ਹਰਿਮੰਦਰ ਸਾਹਿਬ ਦੇ ਵਿੱਚ
0: ਨਿਰਮਲ ਸੋਈ ਅਵ ਨਾ ਜਾਣਾ ਦੂਜਾ ਕੋਈ
1: ਕਿਸੇ ਕਿਨਾਰੇ ਤੇ ਬਣਾ ਸਕਦੇ ਸੀ
0: ਏਕ ਅਹੰਕਾਰ ਵਸੇ ਮਨ ਪਾਵੇ ਹਉਮੈ ਗਰਵ ਗਵਾਏ ਦਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵ ਨਾ ਜਾਣਾ ਦੁਆ ਦੀਆ ਏਕੋ ਏਕ ਸੁਭ ਪਰ ਪ੍ਰੰਬਰ ਪੁਰਖ ਤਰਕ ਖਜਾਨੇ ਪਾਈ ਦਾ ਗਿਆਨ ਜਨ ਸਾਹਿਬ ਗਹਿਰ ਗੰਭੀਰਾ ਕੋਈ ਨਾ ਜਾਣੇ ਤੇਰਾ ਕੀ ਰਾਜ ਦੀਆ ਤੇ ਜਾਤੇ ਕਰਮ ਲੈ ਸੋ ਪਾਏ ਦਾ
1: ਅੰਮ੍ਰਿਤ ਸਰ ਨਾਵੇ
0: ਕਰਮ ਧਰਮ ਸੱਚ ਹਾਥ ਤੁਮਾਰੇ ਵੇਪਰਵਾ ਖੁੱਟ ਮੰਡਾਰੇ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਲਾਏ ਆਪੇ ਦੇਖ ਦਿਖਾਵੇ ਆਪੇ ਥਾਪ ਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਵਾਏਂਦਾ ਜੇਤੀ ਹੈ ਤੇਤੀ ਤੂਦ ਅੰਦਰ ਦੇਖੇ ਆਪ ਬਿਆਸ ਬਿਜ ਮੰਦਰ ਨਾਨਕ ਸਾਚ ਕਹੇ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਪਾਵਾਂ ਭਾਏ ਭਗਤ ਸਾਜੇ ਗੁਣ ਗਾਵਾਂ ਤੁਧ ਪਾਣੇ ਤੂੰ ਪਾਵੇ ਕਰਤੇ ਆਪੇ ਰਸਨ ਰਸਾਏਂਦਾ ਸੋਹਣ ਭਗਤ ਪ੍ਰਭ ਦਰਬਾਰੇ ਬ੍ਰਹਮਾ ਦੇਵੀ ਦੇਵਾ ਸੋਹਣ ਭਗਤ ਪ੍ਰਭ ਦਰਬਾਰੇ ਮੁਕਤ ਪਏ ਹਰਦਾਸ ਤੁਮਾਰੇ ਆਪ ਗਵਾਏ ਤੇਰੇ ਨਮਰਾ ਤੇ ਅੰਦਰ ਨਾਮ ਧਿਆਏਂਦਾ
1: ਸਤਵਾਦੀ ਜਿਤ ਨਾਤੇ
0: ਕਉਆ ਹੰਸ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਜਿਤ ਸਦੀ ਕੇਤੇ ਬਣਵਾਸੀ ਅੰਤ ਨ ਕੋਈ ਪਾਏਂਦਾ ਵਿਣ ਜਨਾਏ ਕੋਈ ਨਾ ਜਾਣੇ ਜੋ ਕੁਛ ਕਰੇ ਸੁਆਪਣ ਪਾਣੇ ਲੱਖ ਚਰਾਸੀ ਜੀ ਉਪਾਏ ਭਾਣੇ ਸਾ ਲਵਾਏਂਦਾ ਜੋਤਿਸ਼ ਪਾਲੇ ਸੋਨੀ ਚੋ ਹੋਵੇ ਮਨ ਮੁਖ ਆਪ ਗਨਹਾਏ ਰੋਵੇ ਨਾਮ ਭੁਲਾ ਠਾਉ ਨਾ ਪਾਏ ਆਏ ਜੈ ਜਦੋਂ ਕਾਂ ਚੁੱਪੀ
1: ਮਾਰਦਾ ਜਾ ਕੇ
0: ਨਿਰਮਲ ਕਾਇਆ ਉਜਲ ਅੰਸਾ ਤਿਸੇ ਨਾਮ ਨਿਰੰਜਨ ਅੰਸਾ ਸਗਲੇ ਦੁਖ ਮਨ ਕਰ ਪੀਵੇ ਬਹੁੜ ਦੁਖ ਨਾ ਪਾਏ ਦਾ ਮੈਂ
1: ਪ੍ਰਤੱਖ ਰੂਪ ਦੇ ਵਿੱਚ ਬਾਹਰ ਗੁਰੂ ਸਾਹਿਬ
0: ਬਹੁ ਸਾਧੋ ਦੁਖ ਪ੍ਰਾਪਤ ਹੋਵੇ ਭੋਗੋ ਰੋਗ ਸੁਮੰਤ ਗੋਵੇ ਹਰ ਖੋ ਸੋਗ ਨਾ ਮਿਟੇ ਗਬੋ ਬਿਨ ਭਾਣੇ ਪਰਮਾਇਨ ਦਾ
1: ਕਿਉਂਕਿ ਆਪਾਂ ਆਪ ਹੀ
0: ਗਿਆਨ ਹੋਣੀ ਪਵੇ ਸਾਚਾ ਰਵ ਰਿਆ ਲਿਵ ਲਾਏ ਨਿਰਭਉ ਸ਼ਬਦ ਗੁਰੂ ਸਾਚ ਜਾਤਾ ਜੋਤੀ ਜੋਤ ਮਲਾਏਂਦਾ
1: ਫਿਰ ਤਾਂ ਮਨ ਕਾਲਾ ਹੀ ਹੈ
0: ਅਡਲ ਅਡੋਲ ਵਿਚਾਰ ਚੱਲਦੇ ਨੇ ਮਰਾਰੇ ਕੀ ਮੈਂ ਟਾਹੇ ਫਿਰ ਉਹ ਸਾਰੇ ਰੂਪ ਨਾਲੇ ਕਿਆ ਮੈਂ ਕੀ ਮਨੇ ਸ਼ਬਦ ਭੇਦ ਪਤੇ ਆਏਂਦਾ
1: ਫਿਰ ਮਨ ਨਿਰਮਲ
0: ਹਮ ਦਾਸ
1: ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਇਹ ਮਨ ਦੀ ਗੱਲ ਹੈ ਮੇਰੇ ਗੁਰਸਿੱਖਾਂ ਦੀ ਨਿਸ਼ਾਨੀ ਹੈ ਵਿਚਾਰੇ
0: ਮਨੇ ਨਾਉ ਸੋਈ ਜਿੰਦਾ ਸੇ ਆਪੇ ਸੱਚ ਦੜਾਏਂਦਾ
1: ਭਾਈ ਗੁਰਦਾਸ ਜੀ ਕਹਿੰਦੇ ਗੁਰੂ ਉਹਨਾਂ ਗੁਰਸਿੱਖਾਂ ਤੋਂ ਬਲਹਾਰ ਜਾਂਦਾ ਸੱਚੇ
0: ਸਿਆਰਾ ਸਾਚੇ ਪਾਵੇ ਸ਼ਬਦ ਜੇ ਜਾਏ
1: ਜਿਨ੍ਹਾਂ ਗੁਰ ਦਰਸ਼ਨ ਦਿੱਤਾ
0: ਤਰਦਾ ਪੀ ਸਾਚੇ
1: ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਆ
0: ਵੱਡਾ ਵੱਡਾ ਆਖੇ ਸਭ ਕੋਈ ਗੁਰੂ ਗੁਣ ਸੋ ਜੀ ਕਿੰਨੇ ਨਾ ਹੋਈ ਸਾਚ ਮਿਲੇ ਸੋ ਸਾਚੇ ਪਾਵੇ ਨਾ ਵਿਛੜ ਦੋ ਪਾਏਂਦਾ ਤੁਰਵ ਸੁਨੇ ਤਾਂ ਹੀ ਰੁਨੇ ਮਰ ਮਰ ਜਨਮੇ ਮੋਹਲਤ ਪੁਨੇ ਜਿਸ ਬਖਸੇ ਤਿਸ ਦੇ ਵਡਿਆਈ ਮੇਲ ਨਾ ਬਚੋ ਤਾਏਂਦਾ ਆਪੇ ਕਰਤਾ ਆਪੇ ਪੂਜਾ ਆਪੇ ਤਰਕਾ ਆਪੇ ਮੂਤਾ ਆਪੇ ਮੂਤ ਦਾਨ ਮੁਕਤੀ ਸਾਰ ਮਮਤਾ ਮੋ ਚੁਕਾਏਂਦਾ
1: ਸ੍ਰਿਸ਼ਟੀ ਕ ਮਿਲ ਜਾਣਗੇ ਪਰ ਉਹ ਪੂਰਨ ਨਹੀਂ ਹੁੰਦੇ
0: ਸਿਰਦਾਨ ਵਿਚਾਰਾ ਕਰਨ ਕਰਨ ਸਮਰਤ ਪਾਰਾ ਕਰ ਕਰ ਵੇਖੇ ਕੀਤਾ ਆਪਣਾ ਕਰਨੀ ਕਾਰ ਕਰਾਏਂਦਾ
1: ਇਹ ਹੈ ਗੁਰ ਦਰਸ਼ਨ
0: ਸੇ ਗੁਣ ਗਾਵੇ ਸਾਚੇ ਪਾਵੇ ਸਤਿਗੁਰਸਿੱਖ ਦੀ ਨਿਸ਼ਾਨੀ ਤੁਜ ਮਾਇ ਸਮਾਵੇ
1: ਨਾਨਕ ਸਾਚ ਗੁਰੂ ਦੇ ਦਰਸ਼ਨ ਕਰਦੇ
0: ਸਾਚੇ ਸੁਖ
1: ਪਾਏ ਰੋਜ ਗੁਰਬਾਣੀ
0: ਪੜ੍ਹਦੇ ਮਹੱਲਾ ਪਹਿਲਾ
1: ਰੋਜ ਗੁਰੂ ਦੇ ਦਰਸ਼ਨ ਕਰਨੇ ਹੋ ਗਏ ਫਿਰ
0: ਹਰ ਬਦ ਨਰਬਦ ਤੰਦੂਕਾਰਾ
1: ਅੱਜ ਦੀ ਸਾਡੀ ਇਹ ਮੋਹ ਗੁਨਾ
0: ਹੁਕਮ ਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਣ ਸਮਾਦ ਲਗਾਏ ਕਿ ਅਸੀਂ
1: ਆਪਣੇ ਬੱਚਿਆਂ ਨੂੰ ਗੁਰਬਾਣੀ
0: ਪਾਣੀ ਨਾ ਬਾਣੀ ਪਉਣ ਨਾ ਪਾਣੀ ਉਪਤ ਖਬਦ ਨਾ ਆਵਣ ਜਾਣੀ ਖੰਡ ਪਤਾ ਸ਼ਬਦ ਨਹੀਂ ਸਾਗਰ ਨੀਂਦ
1: ਦੇਖੋ ਬੱਚਾ ਜਦੋਂ ਛੋਟਾ ਹੁੰਦਾ ਨਾ ਤੁਹਾਡੇ ਕਹਿਣੇ ਚ ਹੁੰਦਾ
0: ਨਾ ਤਦ ਸੁਰਗ ਮਚ ਪਿਆਲਾ ਦੋ ਜਗ ਪਿਛ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਾਨਾ ਨਾ ਕੋ ਆਏ ਨਾ ਜਾਏ
1: ਜਿਹੜੀ ਤੁਸੀਂ ਉਹ ਸਿੱਖਿਆ ਦੇਤੀ ਨਾ ਉਹਨੂੰ
0: ਬ੍ਰਹਮਾ ਮਿਸ਼ਨ ਮਹੇਸ਼ ਨਾ ਕੋਈ ਅਵਨ ਦਿਸੇ
1: ਸਾਰੀ ਉਮਰ ਕੰਮ ਨਾਰ ਗੁਰਗ ਨਹੀਂ ਜਾਤ ਨਾ ਜਮਾਨਾ ਕੋ ਦੁੱਖ ਸੁਖ ਪਾਏਂਦਾ
0: ਨਾ ਤਦ ਜਤੀ ਸਤੀ ਬਣਵਾਸੀ ਨਾ ਤਦ ਸੇਤ ਸਾਧਕ ਸੁਖਵਾਸੀ ਜੋਗੀ
1: ਕਈ ਵਾਰ ਉਹ ਇੱਕ ਦਿਨ ਹੋ ਜੂਗਾ
0: ਨਾ ਕੋ ਨਾਤ ਕਹਾਏ
1: ਤੁਸੀਂ ਚਿੰਤਾ ਨਹੀਂ ਕਰਨੀ ਗੁਰੂ ਚਿੰਤਾ ਕਰੇ ਤੁਸੀਂ
0: ਜਪ ਤਪ ਸੰਜਮ ਨਾ ਵਰਤ ਪੂਜਾ ਨਾ ਕੋ ਆਖ ਖਾਣੇ ਦੂਜਾ ਆਪੇ ਆਪੋ ਪਾਏ ਵਿਸੇ ਆਪੇ ਕੀਮਤ ਪਾਏਂਦਾ
1: ਹੋਰ ਵਿਚਾਰ
0: ਨਾ ਸੁਖ ਸੰਜਮ ਤੁਸੀਂ ਮਾਲਾ ਗੋਪੀ ਕਾਣ ਨਾ ਗੋਪਾਲਾ ਤੰਤ ਮੰਦ ਬਖੰਡ ਨਾ ਕੋਈ ਨਾ ਕੋ ਵੰਸ ਵਜਾਏ ਮੇਰਾ
1: ਗੁਰਸਿੱਖ ਦੀ ਨਿਸ਼ਾਨੀ ਆ
0: ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦਿਸੇ ਆਖੀ ਮਮਤਾ ਜਾਲ ਕਾਲ ਨਹੀਂ ਮਾਤੇ ਨਾ ਕੋ ਕਿਸੇ ਤੇ ਆਏਂਦਾ
1: ਵੀ ਤੂੰ ਕਿਵੇਂ ਨਿਰਮਲ ਹੋਣਾ ਕਿਵੇਂ ਤੇਰਾ ਮਨ ਮੈਲਾ ਹੈ
0: ਨਹੀਂ ਜਿਉ ਨਾ ਜਿੰਦੋ ਨਾ ਤਦ ਗੁਰਖ ਨਾਮ ਛੰਦੋ ਨਾ ਤਦ ਗਿਆਨ ਧਿਆਨ ਕੁਲ ਉਪਦ ਨਾ ਗੋਬੰਦ ਗਨਾਏਂਦਾ
1: ਜਿਹੜੀ ਆਪਾਂ ਵਿਚਾਰ ਕਰ ਰਹੇ
0: ਵਰਣ ਪੇਖ ਨਹੀਂ ਬ੍ਰਾਹਮਣ ਖਤਰੀ ਦੇਵ ਨਾ ਦੇਹਰਾ ਗੋ ਬਾਤਰੀ ਹੋਮ ਜਗ ਨਹੀਂ ਤੀਰਥ ਨਾਮ ਨਾ ਕੋ ਪੂਜਾ ਲਾਏਂਦਾ
1: ਹੁਣ ਅਸੀਂ ਦੁਨੀਆਂ ਨੂੰ ਕਹਿੰਨੇ ਵੀ ਨਾਮ
0: ਜਪਿਆ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਕ ਮਸਾਇਕ ਹਾਜੀ ਰਹੀਏ ਤਰਾਉ ਨਾ ਹੋਮੇ ਦੁਨੀਆਂ ਨਾ ਕੋ ਕਹਿਣ ਕਹਾਏਂਦਾ ਭਾਉ ਨਾ ਭਗਤੀ ਨਾ ਸਿਵ ਸਕਤੀ ਸਾ ਜਨਮੀਤ ਬੇਦਨ ਰਖਦੀ ਆਪੇ ਜਾ ਆਪੇ ਗੁਣਜਾਰਾ ਸਾਚੇ ਉਹ ਭਾਏ
1: ਜਪਦਾ ਮੈਂ ਤੁਹਾਨੂੰ ਕੋਈ
0: ਵੇਦਕ ਦੇਵ ਨਾ ਸਿਮਰਤ ਸਾਸਤਰ ਪਾਠ ਪੁਰਾਣ ਉਦੇ ਨਹੀਂ ਆਸਤ ਕਹਿਤਾ ਭਗਤਾ ਆਪ ਗੋਚਰ ਆਪੇ ਅਲਖਲ ਖਾਏ ਦਾ
1: ਇਸ ਕਰਕੇ
0: ਪਾਉਣਾ ਤਾਂ ਜਗ ਭਿਸ਼ਨ ਮਹੇਸ਼
1: ਉਪਾਏ
0: ਗੁਪਤ ਪ੍ਰਗਟਿਆ
1: ਇਹਨੇ
0: ਕਹਿਣਾ ਜਾਣੇ ਕੋਈ ਪੂਰੇ ਗੁਰ ਤੇ ਸੋਜੀ ਹੋਏ ਨਾਨਕ ਸਾਹਿਬ ਵਿਸ਼ਮ ਪਏ ਗਾਏ ਦਾ ਮਾਰੂ ਮਹਲਾ ਪਹਿਲਾ ਜਲ ਨਿਰਮਲ ਗੁਰਮੁਖ ਮੈਲ ਨਾਲ
1: ਜਿੱਥੇ ਸੱਤ ਦੀ ਗੱਲ
0: ਸਭ ਦੀਪ ਜੋਤ ਸਭਾਏ ਆਪੇ ਕਾਰ ਵੇਖੀ ਗੁੰਡਿਆਈ ਜੋਤ ਸਰੂਪ ਸਦਾ
1: ਨਿਰੰਕਾਰ ਦੀ ਉਸ ਤੋਂ ਤੁੰਦੀ ਹੋਵੇ ਉਹਨੂੰ ਹੀ ਸੱਤ ਸੰਗਤ ਕਹਿੰਦੇ
0: ਗੜ ਮੈਂ ਹਟ ਬਟਨ ਵਪਾਰਾ ਪੂਰੇ ਤੋਲ ਤੋਲੇ ਬਣਜਾਰਾ ਨਦਰ ਕਰੇ ਪੂਰਾ ਗੁਰ ਪੇਟੇ ਜਮ ਜਬਾਨਾ ਮਾਰੇ ਪੇਟੇ ਜੋ ਜਲ ਅੰਦਰ ਕਮਲ ਬਵਾਸੀ ਆਪੇ ਬਿਕਸਿਤ ਧਿਆਏ ਦਾ
1: ਜਿੱਥੇ ਨਾਮ ਦਾ ਭੇਦ ਦਿੱਤਾ ਜਾਂਦਾ ਸੱਚੇ ਕਬ ਪਾਰੀ ਹੋਵੇ ਸੱਚੋ ਸਦਾ
0: ਪਾਏ ਦਾ ਸੱਚਾ ਸੁਖ ਬਾ ਕੋ ਪਾਏ ਪੂਰਾ ਸਤਿ ਗੁਰ ਮਿਲੇ ਮਲਾਏ ਗੁਰਮੁਖੋਏ ਸੋ ਹੁਕਮ ਪਛਾਣੇ ਮਾਨੇ ਹੁਕਮ ਸਮਾਏ ਦਾ
1: ਮੁਕਤ ਭਿਆ ਮਿਲ ਸਾਧ ਸੰਗਤ ਕਰ
0: ਹੁਕਮ ਆਇਆ ਹੁਕਮ ਸਮਾਇਆ
1: ਹੁਕਮ ਅਵਗਣ ਸਭ ਪਰ ਹਰਿਆ ਐਸਾ ਦਿਆਲੂ ਹੋਵੇ
0: ਲਾ ਹੁਕਮ ਕਲਾ ਰਹਾਏ ਦਾ
1: ਨਾ ਮਰਜੀ ਕਿਹੋ ਜਿਹਾ ਮਰਜੀ ਆ ਜਾਵੇ ਕਹਿੰਦੇ ਮੈਂ ਉਹਨੂੰ ਮੁਕਤ ਕਰੂੰਗਾ ਹੁਕਮ ਪਾਉਣ ਪਾਣੀ ਗਏ ਨਾਰੰਗ
0: ਹੁਕਮ ਸਿਵ ਸਕਦੀ ਕਰ ਵਾਸਾ ਹੁਕਮ ਖੇਲ ਖਲਾਏ ਦਾ ਹੁਕਮੇ ਅਡਾਣੇ ਅਗਾਸੀ ਹੁਕਮੇ ਜਲ ਥਲ ਤ੍ਰਿਪਣ ਵਾਸੀ ਹੁਕਮੇ ਸਾਸ ਗ੍ਰਾਸ ਸਦਾ ਪੁਨ ਹੁਕਮੇ ਦੇਖ ਦਿਖਾਏ ਦਾ
1: ਆਪਾਂ ਵੀ ਇਹੋ ਜਿਹੀ
0: ਹੁਕਮ ਉਪਾਏ ਦਸ ਅਵਤਾਰਾ ਦੇਵਦਾਨ ਅਗੰਤ ਉਪਾਰਾ ਮਾਨੇ ਹੁਕਮ ਸੁਧਰ ਗਏ ਪੈਂਜੇ ਸਾਚ ਮਲਾਇ ਸਮਾਏ ਦਾ
1: ਸੰਸਾਰ ਦੇ ਵਿੱਚ ਕੋਈ ਜਨਮ ਤੋਂ ਹੀ ਬ੍ਰਹਮ ਗਿਆਨੀ ਨਹੀਂ ਪੈਦਾ ਹੋਇਆ ਹੁਕਮੇ ਜੋ
0: ਗੁਸਦੀ ਗੁਦਾਰੇ ਹੁਕਮੇ ਸਿੱਧ ਸਾਧਿਕ ਵਿਚਾਰੇ ਆਪਨਾ ਅਤਨਾਥੀ ਸਭ ਜਾਗੀ ਬਖਸ਼ੇ ਮੁਕਤ ਕਰਾਏ ਦਾ ਆਇਆ ਕੋਟ ਗੜੇ ਮਹਿ ਰਾਜਾ ਨੇਪ ਵਾਸ ਪਲਾ ਦਰਵਾਜਾ ਮਿਥਿਆ ਲੋਭ ਨਹੀਂ ਕਰ ਵਾਸਾ ਲਭ ਪਾਪ ਪਛਤਾਏ ਦਾ ਅਗਣ ਪਾਣੀ ਸੁਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸੁਨੇ ਵਰਤੇ ਲੋਕ ਸੁਭਾਏ ਇਸ ਪਦ ਵਿਚਾਰੇ ਸੋ ਜਨ ਤਿਸ ਮਿਲਿਆ ਭਰਮ ਚੁਕਾਏ ਦਾ ਹਰੀ ਨੂੰ
1: ਜਪਦੇ ਨੇ ਵਾਹਿਗੁਰੂ ਨੂੰ ਜਪਦੇ
0: ਸੁਨੋ ਸ਼ਬਦ ਸਰੋਵਰ ਦਾਪੇ ਜਿਨ ਸਾਜੇ ਵਿਚਾਰੇ ਆਪੇ ਤਿਤ ਸਤ ਸਰ ਮਨ ਮਾਂ ਗੁਰਮੁਖ ਨਾਮੇ ਫਿਰ ਬੋੜ ਜੂਣ ਨਾ ਪਾਏ ਦਾ
1: ਕਿੰਨਾ ਸੌਖਾ ਕੰਮ ਗੁਰੂ ਨਾਨਕ ਦੇ ਸੁਨੋ
0: ਚੰਦ ਸੂਰਜ ਗੈ ਨਾਰੇ
1: ਪਰ ਅਸੀਂ ਸੌਖਾ ਨਹੀਂ ਕਰਨਾ ਚਾਹੁੰਦੇ ਅਸੀਂ ਔਖੇ ਬਹੁਤ ਹੋਣਾ ਚਾਹੁੰਦੇ
0: ਸੁਨੇ ਲਖ ਪਾਰ ਨਾਲਮ ਸੁਨੇ ਤਾੜੀ ਲਾਏ ਦਾ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੀ ਸੁਨ
1: ਸਮਾਨੀ
0: ਦਿਖਾਏ ਦਾ
1: ਕਿਰਤ ਤਾਂ ਬਾਅਦ ਚ ਹੀ ਕਰਦੇ ਹਾਂ
0: ਰਾਤ ਦਿਨ ਸਦੋਏ ਕੀ ਹੈ
1: ਜੇ ਅਸੀਂ ਕਿਰਤ ਨੂੰ ਪਹਿਲੇ ਨੰਬਰ ਤੇ ਲੈ ਕੇ ਫਿਰ ਅਸੀਂ ਬੰਨੇ ਜਾਵਾਂਗੇ ਗਈ
0: ਤੇ ਅਮਰ ਅਤੀਤ
1: ਫਿਰ ਅਸੀਂ ਦੂਜੇ ਨੰਬਰ ਤੇ ਨਾਮ ਨੂੰ ਲੈ ਕੇ
0: ਪਾਏ ਦਾ
1: ਜਦੋਂ ਕਿ ਨਾਮ ਤੋਂ ਬਿਨਾਂ ਕੋਈ ਕਰ ਨਹੀਂ ਸਕਦਾ
0: ਸਿਮਰਨ ਤੋਂ ਬਿਨਾਂ ਕੋਈ ਬੰਦਗੀ ਤੋਂ ਬਿਨਾਂ ਕੋਈ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾਂ ਕੇ ਕੀਂਦ ਕਹਿ ਨਾ ਸਕੇ ਕੋ
1: ਤੇ ਮਾਰੇ ਕਹਿੰਦੇ ਤੁਸੀਂ ਬਿਛੜੇ ਤਾਂ ਰੱਬ
0: ਬੁਲਾਏ ਦਾ
1: ਅੱਜ ਕਿਰਤੀ ਮੁਖ ਆ ਸਾਡੀ
0: ਸੁਨੇ ਸ਼ਬਦ ਪਤਾਲ ਉਪਾਏ ਸੁਨੇ ਪਵਨ ਰਖੇ ਲਿਵਲਾਏ ਆਪੇ ਕਾਰਨ ਕੀਆ ਬ੍ਰਹਮਪੁਰ ਸਭ ਤੇ ਰੋਕੀਆ ਕਮਾਏ ਦਾ ਰਾਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹੋਮੇ
1: ਦੁਖਮਾਇਆ ਜਿਸਨੂੰ ਕਿਰਪਾ ਕਰੇ
0: ਹਰ ਗੁਰਮੁਖ ਗੁਣ ਚੌਥੇ ਮੁਕਤ ਕਰਾਏ ਦਾ ਸੁਨੋ ਵਿਜੇ ਦਸ ਅਵਤਾਰਾ ਸਿਸ਼ਟੋ ਪਾਏ ਕੀਆ ਪਸਾਰਾ ਦੇਵ ਦਾਨ ਗਣ ਗੰਧਰਵ ਸਾਜੇ ਸਭ ਲਿਖਿਆ ਕਰਮ ਕਮਾਏ ਜਦੋਂ ਗਿਆਨ
1: ਹੋਇਆ ਸੰਗਤ ਜਾ ਕੇ ਫੇਰ ਥੱਕ ਕੇ ਪਤਾ ਲੱਗ ਗਿਆ ਵੀ ਬਹੁਤ ਜਨ ਹੋ ਗਏ ਆਈ ਕੁਛ ਕਰੀ ਜਾਂਦੇ
0: ਜੁਗੋ ਜੁਗੰਤਰ ਮੁਕਤ ਪ੍ਰਾਇਣ
1: ਸੁਣ ਹੁਣ ਆ ਜਾ ਗੁਰੂ ਜੀ
0: ਸ਼ਬਦ ਪਾਏਂਦਾ
1: ਥੱਕ ਆਏ ਪ੍ਰਭ ਕੀ ਸੰਗਤ
0: ਪੰਚ ਤਜ ਸੁਨ ਪਰਦਾਸਾ ਦੇ ਸੰਜੋਗੀ ਕਰਮ ਬਿਆਸਾ ਬੁਰਾ ਪਲਾ ਤੋ ਮਤ ਗਲੀਖੇ ਪਾਪ ਪੁੰਨ ਬੇਜਾਨ ਸ਼ਰਨ
1: ਆਵੇ ਤਸ ਕੰਠ ਲਾਵੇ ਇਹ ਬਿਰਦ ਸੁਆਮੀ
0: ਉਤਮ ਸਤਿਗੁਰ ਪੁਰਖ ਨਾਲੇ ਸ਼ਬਦ ਰਤੇ ਹਰ ਰਸ ਮਤ ਵਾਲੇ ਰਿੱਧ ਬੁੱਧ ਸਿੰਘ ਸਿੱਧ ਗਿਆਨ ਗੁਰ ਤੇ ਪਾਈਏ ਪੂਰੇ ਭਾਗ ਮਲਾਏਂਦਾ
1: ਜਿਨ੍ਹਾਂ ਤੋਂ ਮੈਂ ਸਿੱਖਿਆ ਲਈ ਹੈ
0: ਸਤਿਗੁਰ ਤੇ ਪਾਏ ਵਿਚਾਰਾ
1: ਪ੍ਰਚਾਰਕ ਹੋ ਜਾਂਦਾ ਉਹਨਾਂ ਨੇ ਅੱਜ
0: ਸੁਣ ਸਮਾਜ ਸੱਚੇ ਕਰ ਬਾਰਾ ਨਾਨਕ ਨੇ ਬਰਨਾਦ ਸ਼ਬਦ ਤੋਂ
1: ਇਹ ਨਹੀਂ ਕਿਹਾ ਤੂੰ ਆਹ ਗੱਲ
0: ਸੱਚ ਰਾਮੇ ਨਾਮ ਸਮਾਏਂਦਾ ਮਾਰੂ ਮਹੱਲਾ ਪਹਿਲਾ ਬਸ ਇੱਕ
1: ਕੰਮ ਕਰੀਗੇ ਜਿਹੜਾ ਆਉਂਦਾ ਸੀ ਉਹਨੂੰ ਗੁਰਬਾਣੀ ਦਾ ਗਿਆਨ ਦੇ ਕਾਂਤਾ ਦੀਨ
0: ਦਿਆਲਾ ਆਏ ਨਾ ਜਾਏ ਪ੍ਰਭੂ ਕਿਰਪਾਲਾ ਜੀ
1: ਅੰਦਰ ਜੁਗ ਤੇ ਸਿਮਰਨ
0: ਆਈ ਰਹੋ ਨਰਾਇਆ ਜੁਗ ਤਿਸ ਕੀ ਛਾਇਆ ਜਿਸ ਨੇ ਸਮਾਫਨ ਮਾਇਆ ਨਾ ਦੇ ਭੈਣਾ ਭਰੋ
1: ਮਾਇਆ ਮੈਂ ਆਪ
0: ਨਾ ਤੇ ਸੋ ਬਦ ਖਬਦ ਬੁਲ ਜਾਤੀ ਉਹ ਅਜਰਾ ਵਰਮਨ ਪਾਇਆ ਤੂੰ ਅਕਾਲ ਉੱਤਮ ਜਨ ਸੰਤ ਬੜੇ ਹਰ ਪਿਆਰੇ ਹਰ ਸਮਾਧੇ ਪਾਰ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸ਼ਾਦੀ ਪਾਇਆ ਤੂੰ ਅੰਤਰ ਜਾਮੀ ਜੀ ਸੰਤ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੇ ਜੇ ਗੁਰ ਗਿਆਨ ਰਤਨ ਦੇ ਪਾਇਆ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬੇ ਨਿਰਸਾਲ ਵਜਾਇਆ
1: ਜੇ ਕੋਈ ਪਰਮੇਸ਼ਰ ਦਾ ਨਾਮ ਜਪੇ
0: ਨਿਰਸਾਲ ਵਜਾਵੇ ਸੋਈ ਜਾਂ ਐਸੇ ਜਨ ਗੁਰਬਾਣੀ ਸਾਰੇ ਗੁਰ ਸ਼ਬਦ ਚਾਰੇ ਰਹੇ ਨਰਾਰੇ ਆਪ ਸਰੇ ਸੰਗਤ ਗੁਰ ਤਾਰੇ ਤਿੰਨ ਸਭ
1: ਗੁਰਮਤ
0: ਪਾਏਗਾ
1: ਤਖਤ
0: ਸਲਾਮ ਹੋਵੇ ਦਿਨ ਰਾਤੀ ਇਹ ਸਾਚ ਵਡਾਈ ਗੁਰਮਤ ਲੇ ਵਜਾਤੀ ਨਾਨਕ ਰਾਮ ਜਪੋ ਤਰ ਤਾਰੀ ਹਰ ਅੰਤ ਸਖਾਈ ਪਾਇਆ ਕਿੰਨੇ
1: ਕੁ ਮੇਰੇ ਵਰਗੇ ਨੂੰ ਕੱਤ ਕੱਤ ਕੇ ਚਲੇ ਗਏ
0: ਮਾਰੂ ਮਹੱਲਾ ਪਹਿਲਾ ਹਰ ਦਿਨ ਸੰਚੋਰੇ ਜਨ ਪਾਈ ਸਤਿਗੁਰ ਸੇਵ ਰਹੋ ਸਰਨਾਈ ਤਸ ਕਚੋ ਨ ਲਾਗੇ ਤਾਂ ਗੋਤਮ ਉਪਜੇ ਸ਼ਬਦ ਜਗਾਇਆ ਦਰਵਾਜੇ ਸਿਰ ਸਿਰ ਕਰਨੇ ਹਾਰੇ ਸਾਜੇ ਦਸਵੇਂ ਪੁਰਖ
1: ਗੁਰਬਾਣੀ
0: ਪੜ੍ਹਨ ਦਾ
1: ਜਦੋਂ ਤੁਹਾਡੀ ਉਹ ਵਿਚਾਰ ਹਿਰਦੇ ਚ ਬਸ ਗਏ ਫਿਰ ਪੜੀ ਵੀ ਜਾਓਗੇ ਵਿਚਾਰ ਆਪ ਹੀ ਅੰਦਰ
0: ਸੱਚੇ ਮਹਿਲ ਨਿਵਾਸ ਆਪ ਹੀ ਤੁਹਾਨੂੰ ਸਮਝ ਆਈ ਜਾਣ ਚੁਕਾਇਆ
1: ਫਿਰ ਤੁਹਾਨੂੰ ਪੜ੍ਹਦੇ ਹੀ ਸਮਝ
0: ਚਲੇ ਨਾ ਸੁਣਦੇ ਵੀ ਸਮਝ ਆਈ ਜੋਗੀ ਸ਼ਬਦ ਨਾ ਦਵਾਵੇ ਪੰਜ ਸ਼ਬਦ ਚੁਨ ਕਾ ਨਿਰਾਲਮ ਪ੍ਰਭ ਆਪੇ ਵਾਹਿ ਸੁਨਾਇਆ
1: ਇਸ ਕਰਕੇ ਗੁਰਬਾਣੀ ਨੂੰ ਗੁਰਸਿੱਖ ਵਿਚਾਰਦੇ ਨੇ ਫਿਰ ਚੜ੍ਹੇ ਦਸ ਗੁਰਬਾਣੀ ਗਾਲ ਹੈ
0: ਅੰਜਨ ਸਰਾਂਜਨ ਜਾਣੇ ਸਰਬੰਦਰਿੰਦਨ ਰਾਇਆ ਦੁਖ ਵੈ ਪੰਜਨ ਪ੍ਰਭ ਵਿਨਾਸੀ ਰੋਹ ਕੱਢੇ ਕਾਢੇ ਜਾਂ ਪਾਸੀ ਨਾਨਕ ਹਰ ਪ੍ਰਭ ਸੋ ਪਉ ਪੰਜਨ ਗੁਰ ਮਿਲਿਆ ਹਰ ਪ੍ਰਭ ਆਇਆ ਬੂਜੇ ਕਰਮ ਉਸ ਸ਼ਬਦ ਪਛਾਣੇ ਆਪੇ ਜਾਣੇ ਆਪੇ ਜਾਣੇ ਸਭ ਕੀ ਸੁਭਾਇਆ
1: ਇਹਨਾਂ ਸਿੱਖਾਂ ਤੋਂ ਆਪੇ
0: ਆਪੇ ਵਣਜਾਰਾ ਆਪੇ ਪਰਖੇ
1: ਸਦਕੇ ਜਾਣਾ ਕਰਦਾ ਮੈਂ ਐਸੇ ਸਿੱਖਾਂ ਤੋਂ ਜਿਨ੍ਹਾਂ ਨੇ ਮੇਰੇ ਬਚਨ ਮੰਨ
0: ਆਪੇ ਕੀਮਤ ਪਾਇਆ
1: ਜਿਨ੍ਹਾਂ ਨੇ ਗੁਰੂ ਦੇ ਬਚਨ ਮੰਨ ਲਏ ਗੁਰੂ ਉਹਨਾਂ ਤੋਂ ਬਲਹਾਰ ਜਾਂਦਾ ਹੈ ਇਸ ਕਰਕੇ ਮਾਰੇ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਉਹ ਉਪਦੇਸ਼ ਨੂੰ ਗੁਰੂ ਦੇ ਨੂੰ ਸੁਣਦਾ ਵੀ ਹੈ ਤੇ ਅੱਗੇ ਵੀ ਦੱਸਦਾ
0: ਪ੍ਰਭ ਦਾਨਾ ਬਿਨਾਂ ਗਰਭ ਗਵਾਹੇ ਦੂਜਾ ਮਿਟੇ ਇੱਕ
1: ਦਿਖਾਇਆ
0: ਸਮਾਂ ਨਿਰਾਲਮ ਜੋਨੇ ਅਕਲ ਨਿੰਜਨ ਗਾਇਆ ਸ਼ਬਦ ਸੁਖ ਹੋਏ ਆਪ ਵਿਚਾਰੇ ਗਿਆਨੀ ਸੋਏ ਨਾਨਕ ਹਰ ਜਸ ਹਰ ਗੁਣ ਲਾਹਾ ਸਤ ਸੰਗਤ
1: ਮਹਲਾ
0: ਪਹਿਲਾ ਸੱਚ ਕਹੋ ਸਾਜੇ ਕਰ ਰਹਿਣਾ ਜੀਵਤ ਮਰੋ ਭਵਜਲ ਜਗਤਾ ਨਾ ਗੁਰ ਕੋ ਬੋਹਿਤ
1: ਦੁਖ ਵੀ ਬਹੁਤ
0: ਤੁਲਾ ਮਨ ਹਰ ਜਪ ਪਾਰ ਮੰਗਾਇਆ
1: ਆਪ ਉਪਦੇਸ਼ ਨਾ ਦੂਜਿਆਂ ਨੂੰ
0: ਕਰਮ ਦਾ ਲੋਭ ਵਿਨਾਸ਼ਨ ਦੋ
1: ਨੋ ਕਰਮ ਤੇ
0: ਦਸਮੇ ਆਸਨ ਉਪਰ ਪਰੇ ਪਰੇ ਅਪਰੰਪਰ ਜਿਨਾ ਪਿਆ ਕੋ ਪਾਇਆ ਗੁਰਮਤਿ
1: ਜਿਹੜਾ ਵੀ ਤੁਹਾਨੂੰ ਮਿਲਦਾ
0: ਹੈ ਤਰਿਆ ਕੋ ਲੰਗਾਇ
1: ਹਰ ਇੱਕ ਨੂੰ ਉਪਦੇਸ਼ ਗੁਰੂ ਦਾ ਹੀ ਸੁਣਾਉਣਾ ਹੈ ਆਪਣਾ ਉਪਦੇਸ਼ ਨਹੀਂ ਸੁਣਾਈ ਜਾਂਦਾ ਦੇਖੋ
0: ਦਾਤਾ ਤੁਮ ਹੀ
1: ਆਪਣਾ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ
0: ਦੁਤੀਆ ਗਾਇਆ ਮਰ
1: ਸੱਚੇ ਪਾਤਸ਼ਾਹ ਕਹਿੰਦੇ ਬਹਿੰਦਿਆਂ ਉੱਠਦਿਆਂ ਸੱਚ
0: ਹਰ ਨਾਮ ਸੱਚ ਹੈ ਸਰਨਾ ਸੱਚ ਗੁਰ ਸ਼ਬਦ ਜਿਤੇ ਲਗ ਤਰਨਾ ਕਤ ਕਤੇ ਦੇਖੇ ਪਰੰਪਰ ਪੁਨ ਕਰ ਬਣਾ ਜੁਨੀ ਜਾਇਆ ਸਾਜ ਬਿਨ ਸਤ ਸੰਤੋਖ ਨ ਪਾਵੇ ਬਿਨ ਗੁਰਮੁਖ ਨ ਆਵੇ ਜਾਵੇ ਮੂਲ ਮੰਤਰ ਹਰ ਨਾਮ ਰਸਾਇਣ ਕਉ ਨਾਨਕ ਪੂਰਾ ਪਾਇਆ ਸਾਜ ਬਿਨ ਭਵ ਜਲ ਜਾਇ ਨ ਤਰਿਆ ਇਹ ਸੰਬੰਧ ਅਥਾਹ ਮੈਂ ਦੇਖ ਭਰਿਆ ਰਹੇ ਅਤੀਤ ਗੁਰਮਤ ਲੈ ਉਪਰਾ ਨਿਰਭਉ ਕਹਿ ਕਰ ਪਾਇਆ ਝੂਠੇ ਜਗ ਹਿਤ ਕੀ ਚਤੁਰਾਈ ਬਿਲਮਨ ਲਾਗੇ ਆਵੇ ਜਾਇ ਨਾਮ ਸਾਰ ਚਲੇ ਬਾਣੀ ਉਪਜੇ ਬਿਣ ਸੁਖ ਪਾਇਆ ਉਪਜੇ ਬਿਣ ਸੇ ਬੰਧਨ ਬਾਂਧੇ ਹਉਮੈ ਮਾਇਆ ਕੇ ਗਲ
1: ਬੰਧੇ
0: ਜਿਸ ਰਾਮ ਨਾਮ ਨਾਹੀ ਮਤ ਗੁਰਮਤਿ ਸੋ ਜਮ ਪੁਰ ਬੰਧ ਚਲਾਇਆ
1: ਜਦੋਂ ਅਸੀਂ ਸੁਣੀ
0: ਗੁਰੂ ਬਿਨ ਮੋਖ ਮੋਤ ਕਿਉਂ ਪਾਈਐ ਬਿਨ ਗੁਰੂ ਰਾਮ ਨਾਮ ਕਿਉਂ ਧਿਆਈਐ
1: ਗੁਰਮਤਿ ਲਏ ਬਿਨਾਂ ਬੋਲਿਆਂ ਵੀ
0: ਚਲ ਮੁਕਤ ਪਏ ਸੁਖ ਪਾਇਆ
1: ਉਹਨੂੰ ਜਪਾ ਜਾਪ
0: ਗੁਰਮਤਿ ਕ੍ਰਿਸ਼ਨ ਗੋਵਰਧਨ
1: ਜਿੱਥੇ ਜਾ ਕੇ ਸੁਰਤੀ ਜਪਣ ਲੱਗ ਜਾਂਦੀ ਹੈ
0: ਤਾਰੇ ਗੁਰਮਤਿ ਲਏ
1: ਜਦੋਂ ਵਾਹਿਗੁਰੂ ਗੁਰਮੰਤਰ ਸਾਨੂੰ ਸ਼ਬਦ ਤੱਕ ਲੈ ਜਾਂਦਾ ਨਾਮ ਤੱਕ ਚਲੇ ਜਾਂਦੇ
0: ਗੁਰਮਤਿ ਲਏ ਤਰੋ ਸਾਚ ਤਾਰੇ
1: ਸ਼ਬਦ ਨੂੰ
0: ਜਪਦੀ ਨੋਰੇ ਦੇ ਮਰਾਰੇ
1: ਉੱਤੇ ਹੱਥਾਂ ਪੈਰਾਂ ਨਾਲ ਕੰਮ ਕਰੀਦਾ ਸੁਰਤੀ ਸ਼ਬਦ ਨਾਲ ਜੁੜੀ ਜਿਹਨੂੰ ਕਹਿੰਦੇ ਹੱਥ ਪਾਉ ਕਰ
0: ਕੰਮ ਗੁਰਮਤਿ ਪੰਜ ਸਕੇ ਗੁਰ ਪਾਈ ਗੁਰਮਤਿ ਅਗਣ ਨਿਵਾਰ
1: ਸਮਾਏ ਇਹ ਤੋਂ ਅੱਗੇ ਜਿਹੜਾ ਗੁਰੂ ਦਾ ਸਿੱਖ ਸਨਮੁਖ ਹੋ ਜਾਂਦਾ
0: ਲਖ ਲਖਾਇਆ
1: ਜੇ ਕੋ ਸਿੱਖ ਗੁਰੂ ਸੇ
0: ਗੁਰਮੁਖ ਬੂਜੇ ਗੁਰਮੁਖ ਬੂਜੇ ਸ਼ਬਦ ਬਤੀ
1: ਜਿਹੜਾ ਸਨਮੁਖ ਹੋ ਜਾਂਦਾ ਉਹ ਦੇਖਦਾ ਵੀ ਆ
0: ਜਿਨੂੰ ਆਪ ਜਪ
1: ਜੀ ਕੰਮ ਵੀ ਕਰਦਾ ਸੁਣਦਾ ਵੀ
0: ਪਾਇਆ
1: ਇਹ ਅਵਸਥਾ ਆਪਣੀ ਆਪਣੀ ਗੁਰਸਿੱਖ ਦੀ ਜਦੋਂ ਗੁਰਬਾਣੀ ਦੀ ਖੋਜ ਕਰਾਂਗੇ ਉਦੋਂ ਪਤਾ ਲੱਗਦਾ
0: ਗੁਰਮੁਖ ਬੂਜੋ ਸ਼ਬਦ
1: ਬਤੀ ਉਹਦੇ ਅਨੁਸਾਰ ਆਪਾਂ ਆਪਣੇ ਆਪ ਨੂੰ ਦੇਖਾਂਗੇ
0: ਗੁਣਹਾਰਾ ਰਹੇ ਤੀਤ ਸੁਪਾਇਆ ਗੁਰਮਤਿ ਬੋਲੋ ਹਰ ਜਸ ਸੂਚਾ ਗੁਰਮਤਿ ਆਖੀ ਦੇਖੋ ਓਚਾ ਸਰਬਣੀ ਨਾਮ ਸੁਣੇ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ
1: ਇਸ ਕਰਕੇ ਮਾਰੂ
0: ਮਹਲਾ ਪਹਿਲਾ ਕਾਮ ਕ੍ਰੋਧ ਪਰਹਰ ਪਰਨਿੰਦਾ ਲਾਭ ਲੋਭ ਤਾਜ ਹੋਰ ਨ ਚਿੰਦਾ ਭ੍ਰਮ ਕਾ ਸੰਗਲ ਤੋ ਨਿਰਾਲਾ
1: ਦਿਆਲ ਹੋਏ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਦਾ
0: ਮਨ ਕਿਉ ਚਮਕ ਚੰਦਾ ਇਹ ਨਾ ਦੇਖੇ ਅਨਿਸ ਜੋਤ ਨਿਰੰਤਰ ਪੇਖੇ
1: ਅਨੰਦ ਤੇ ਦਿਆਲ ਹੁੰਦਾ ਵੈ
0: ਰੂਪਾ ਕੁਛ ਹੋਏ ਦੇਖਾਇਆ
1: ਜਿਸ ਤੇ ਦਿਆਲ ਹੋਏ ਮੇਰਾ ਸਵਾਮੀ ਸਵਾਮੀ ਵਾਹਿਗੁਰੂ
0: ਤਾਰੇ ਸਾਸਕਰ ਸੂਰ ਦੀਪਕ ਗਨਾਰੇ ਦੇਖਾ
1: ਤੇ ਵੈਸੇ ਦਿਆਲੂ ਹੀ ਹੈ
0: ਲਾਗੇ ਸਭ ਤੇ ਪਰਮ
1: ਬ੍ਰਹਮ ਸਵਾਇਆ ਪਰ ਜਿੰਨਾ ਚਿਰ ਯਾਦ ਨਹੀਂ ਕਰਦੇ ਜਦੋਂ ਸਾਡੇ ਅੰਦਰ ਤੜਫ ਨਹੀਂ ਬਣਦੀ ਜਿੰਨਾ ਚਿਰ ਅਸੀਂ ਚਾਹੁੰਦੇ ਹੀ ਨਹੀਂ ਉਹਨੂੰ ਮਿਲਣਾ ਉਹ ਵੀ ਕਿਵੇਂ ਸਾਨੂੰ ਕਹਿੰਦਾ ਠੀਕ ਹੈ ਬੱਚਾ ਖੇਡਦਾ ਖੇਡੀ ਜਾਵੇ
0: ਅਦਿਸ਼ਟ ਗੋਚਰ ਨਾਮ ਉਪਾਰਾ
1: ਜਦੋਂ ਅਸੀਂ ਚਾਹੁੰਦੇ ਹੀ ਹੁਣ ਥੱਕ ਗਏ ਖੇਡ ਖੇਡ ਕੇ ਹੁਣ ਮਿਲਾ ਲਓ
0: ਹਰ ਜਸ ਦੀ
1: ਫਿਰ ਉਹ ਦਿਆਲ ਹੋ ਕੇ ਫਿਰ ਸਾਨੂੰ ਮਿਲਾ ਲੈਂਦਾ
0: ਹਰ ਜਪੀ ਅੰਤ ਨ ਪਾਇਆ ਅੰਤਰ ਨਾਮ ਪ੍ਰਾਪਤ ਹੀਰਾ ਹਰ ਸਭ ਤੇ ਮਨ ਤੇ ਤੀਰਾ ਦੋ
1: ਜਿਸ ਤੇ ਦਿਆਲ ਹੋਏ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼
0: ਭਗਤ ਹੈ ਗੁਰੂ ਸ਼ਬਦ ਤਰੰਗਾ ਹਰ ਜਸ ਨਾਮ ਪਦਾਰਥ ਮੰਗਾ ਹਰ ਪਾਵੇ ਗੁਰ ਮੇਲ ਮਿਲਾਇਆ ਹਰ
1: ਤਾਰੇ
0: ਜੁਗਤ ਸੁਭਾਇਆ ਜਿਨ ਜਪ ਜਪਿਆ ਸਤਿਗੁਰ ਮਤਿ ਵਾਕ
1: ਫਿਰ ਅਸੀਂ ਇਹਨੂੰ ਸੁਣ ਕੇ ਮੰਨਣਾ
0: ਭਗਤਾਂ ਕੇ
1: ਮੰਨ ਕੇ ਫਿਰ ਅਸੀਂ ਉਹਦਾ ਪ੍ਰੈਕਟਿਸ ਕਰਨੀ
0: ਜਗ ਭਵਜਲ ਪਾਰ ਤਰਾਇਆ ਇਹ ਭਵਜਲ ਜਗਤ ਸ਼ਬਦ ਗੁਰੂ ਤਰੀਏ
1: ਅੰਤਰ ਕੀ ਦੁਰਦਾ ਅੰਤਰ
0: ਜਰੀਏ ਪੰਜ ਬਾਣ ਲੈ ਜਮ ਕੋ ਮਾਰੇ ਗੰਗਨ ਤਰ ਤਨ ਖਚੜਾਇਆ ਸਾਗਤ ਨਾਲ ਸ਼ਬਦ ਸੁਰਤ ਕਿਉਂ ਪਾਇਆ ਸ਼ਬਦ ਸੁਰਤ ਬਿਨ ਆਇਆ ਜਾਇਆ ਨਾਨਕ ਗੁਰਮੁਖ ਮੁਕਤ ਪਰਾਇਣ
1: ਹਰ ਕੋਲੇ ਭਾਗ ਮਿਲਾਇਆ ਭਗਤਾਂ ਤੋਂ ਗੁਰੂ ਸਾਹਿਬਾਂ ਤੋਂ ਸੰਗ ਰਸਤਾ ਦੱਸਿਆ ਗਵਾਲਾ
0: ਭਗਤ ਪ੍ਰਾਤ ਗੁਰ ਗਵਾਲਾ ਤੁਨ ਆਨੰਦ ਗੁਰਮੁਖ ਗਾਡੀ ਰਾਹ ਚਲਾਇਆ ਗੁਰ ਸ਼ਬਦ ਨਿਰੰਜਨ ਪਾਇਆ
1: ਅੱਗਾ ਪਈ ਅਕਾਲ ਕੀ ਤਪੇ ਚਲਾਇਓ
0: ਪੰਥ ਸਿਰ ਨਹੀਂ ਲੇਖਾ ਆਪ ਲੇਖ ਕੁਦਰਤ ਹੈ ਦੇਖਾ ਆਪ ਅਤੀਤ
1: ਅਜੂਨੀ ਇਹ ਪੰਥ ਇਹਨੂੰ ਰਸਤਾ ਕਹਿੰਦੇ ਨੇ ਫਿਰ ਸਾਡਾ ਮਨ ਇਸ ਮਾਰਗ ਤੇ ਚੱਲ ਪੈਂਦਾ ਅੰਤਰ ਗਿਗਤ
0: ਸਤਗੁਰ ਜਾਣੇ ਸੋ ਨਿਰਭਉ ਗੁਰ ਸ਼ਬਦ ਪਛਾਣੇ ਅੰਤਰ ਦੇਖ ਨਿਰੰਤਰ ਪੂਜੇ ਅੰਤ ਨ ਮੰਨ ਡਲਾਇਆ
1: ਫਿਰ ਗੁਰੂ ਦੀ ਕਾਰ ਕਰ
0: ਨਿਰਭਉ ਸਭ ਅੰਤਰ ਵਸਿਆ
1: ਗੁਰੂ ਦੇ ਹੁਕਮ ਚ ਕੰਮ ਕਰ
0: ਜਨ ਰਸਿਆ ਨਾਨਕ
1: ਹਰ ਇਸ ਮਾਰਗ ਤੇ ਚੱਲਦਾ
0: ਸਿੱਖ ਹਰ ਸਹਜੇ ਸਹਜ ਮਿਲਾਇਆ
1: ਗੁਰਸਿੱਖ ਦੀ
0: ਅੰਤਰ ਬਾਰ
1: ਉਹ ਰੋਜ਼ ਇਸ ਮਾਰਗ ਤੇ ਚੱਲਦਾ ਜਿਹਨੂੰ ਗੁਰਬਾਣੀ ਦੇ ਵਿੱਚ ਸਿੱਖ ਨੂੰ ਸੰਤ ਵੀ ਕਿਹਾ ਗਿਆ
0: ਸਰਬ ਤੇ ਲੋਈ ਸੱਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ
1: ਕੁਦਰਤ ਕਰਨ ਹਾਰ ਉਪਾਰਾ ਕੀਤੇ ਕਾ ਨਹੀਂ ਕਹਿ
0: ਚਾਰਾ ਜੀ ਉਪਾਇ ਰੀਤ ਦੇ
1: ਆਪੇ ਸਿਰ ਹੁਕਮ ਚਲਾਇਆ ਹੁਕਮ
0: ਚਲਾਇਆ ਰਹਿ ਪਰ ਪੂਰੇ ਕਿਸ ਨੇੜੇ ਕਿਸੇ ਆਖਾਂ ਦੋਰੇ ਕੁਦਰਤ ਕਰਨ ਹਾਰ ਕਾਟ ਕਰ ਦੇਖੋ ਵਰਤੇ ਤਾਕ ਸਬਾਇਆ
1: ਦੋ ਹੀ ਰਸਤੇ ਨੇ ਦੁਨੀਆਂ ਚ ਤੀਜਾ ਕੋਈ ਰਸਤਾ ਨਹੀਂ
0: ਹੈਗਾ
1: ਗੁਰਬਾਣੀ ਦੀ ਖੋਜ ਜਦੋਂ ਕਰਾਂਗੇ ਫਿਰ ਪਤਾ ਕੁਛ ਕਹਿ ਦਿੰਦੇ ਆਮ ਤੌਰ ਤੇ ਸਟੇਜਾਂ ਤੋਂ ਸੁਣਨ ਵੀ ਲਈਦਾ ਰਸਤੇ ਵੱਖਰੇ ਵੱਖਰੇ ਪਹੁੰਚਣਾ ਤਾਂ ਇੱਕ ਹੋਈ
0: ਚੱਲਣ ਵਾਲਾ ਮੋਹ
1: ਰਸਤੇ ਗੁਰਬਾਣੀ ਚ ਦੋ ਹੀ ਦੱਸੇ ਹੋਏ ਨੇ ਇੱਕ ਲਿਵਦਾ ਮਾਰਗ ਇੱਕ ਧਾਤ ਦਾ ਮਾਰਗ
0: ਜਿਸ ਕੋ ਨਦਰ ਕਰੇ ਗੁਰੂ
1: ਧਾਤ ਦੇ ਮਾਰਗ ਨੂੰ ਮਾਇਆ ਦਾ ਮਾਰਗ ਕਹਤਾ ਸੰਸਾਰ ਦਾ ਮਾਰਗ ਕਹਤਾ ਇਹ ਥਿਰ ਨਹੀਂ ਇਹ ਤੇ ਬਾਰ ਬਾਰ ਜਨਮਾ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜੈ ਸੋ ਪੈਂਸਾ ਇਸ ਕਰਕੇ ਇਹ ਮਾਰਗ ਸਾਡੇ ਘਰੇ ਨਹੀਂ ਜਾਣਾ ਇਹ ਤੇ ਅਸੀਂ ਲੁੱਟੇ ਜਾਣਾ 100% ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਇਹ ਰਸਤਾ ਤਾਂ ਵੈਸੇ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਇਹ ਤਾਂ ਸਹਿਜ ਸਹਿਜ ਮਨ ਚੱਲੀ ਜਾਂਦਾ ਆਹ ਰਸਤਾ ਬਾਰ ਬਾਰ ਪੁੱਛਣਾ ਪੈਂਦਾ ਜਿਹੜਾ ਕਿ ਬਰੀਕ ਸਹਿਜ ਮਾਰਗ ਹੁਣ ਇਸ ਮਾਰਗ ਤੇ ਜਦੋਂ ਸਾਡਾ ਮਨ ਚੱਲਦਾ ਮਾਰਗ ਕਹਿੰਦੇ ਦਿਆਲੂ ਹੁੰਦਾ ਹੈ
0: ਪਹਿਲੀ
1: ਪੌੜੀ ਦਾ ਪਹਿਲਾ
0: ਨਿਵਲੇ ਕਰਮ ਭੰਗਮ ਪਾਟੀ ਰੇਚ ਕੁੰਭਕ ਪੂਰਤ ਮਨ ਹਾਟੀ ਪਖਾਨ ਕਰਮ ਪੀਤ ਨਹੀਂ ਹਰ ਸੋ ਗੁਰ ਸ਼ਬਦ ਮਾਨ ਸਭਾ
1: ਦੋ ਤਰ੍ਹਾਂ ਦੀ ਹੈ ਗੁਰਬਾਣੀ ਚ ਦੱਸੀ ਹੋਈ ਹੈ ਫਿਰ ਅੱਗੇ ਜਾ ਕੇ ਕਰੇ ਮਨ ਮਾਨਿਆ ਗੁਰ ਪ੍ਰਸ਼ਾਦ ਸਭਾ ਦੇ ਵਿੱਚ ਕਿਵੇਂ ਬੈਠਣਾ ਸਭਾ ਕੀ ਨੂੰ ਕਹਿੰਦੇ ਨੇ
0: ਆਤਮ ਰਾਮ
1: ਸਭਾ ਕਹਿੰਦੇ ਨੇ ਸੰਗਤ
0: ਸਤਿਗੁਰ ਲਖ ਲਖਾਇਆ ਮਾਰੂ ਸੋਲੇ ਮਹਲਾ ਕਰ ਸਤਿਗੁਰ ਪ੍ਰਸਾਦ ਜਿਹੜਾ ਆ ਜਾਂਦਾ ਹੈ ਹੁਕਮੀ ਸਾਜੇ ਸਿਸ਼ਟ ਉਪਾਈ ਕਰ ਕਰ ਵੇਖੇ ਆਪਣੇ ਵੰਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਿਹਾ ਸਮਾਈਏ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੁਝੇ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਲਾਈ ਹੈ ਆਪੇ ਮੇਲੇ ਦੇ ਵਡਿਆਈ ਗੁਰ ਪ੍ਰਸ਼ਾਦ ਦੀ ਕੀਮਤ ਪਾਈ ਮਨਮੁਖ ਬਹੁ ਫਿਰੇ ਬਿਰਲਾ ਦੀ ਦੂਜੇ ਪਾਏ ਗਵਾਈ ਹੈ ਮਾਇਆ ਵਿੱਚ ਪਾਈ ਮਨ ਭੂਲੇ ਪਤ ਗਵਾਈ ਗੁਰਮੁਖੇ ਸੋ ਨਾਹੇ ਰਾਚੇ ਸਾਚੇ ਰਿਹਾ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਇ ਸਮਾਇਆ ਆਪੇ ਖੇਲ ਕਰੇ ਸਭ ਕਰਤਾਇਆ ਆਪੇ ਦੇ ਵਜਾਈ ਹੈ ਸਤਿਗੁਰ ਸਾਹਿਬ ਆਪ ਗਵਾਏ ਮਿਲ ਪੀਤੁ ਸ਼ਬਦ ਸੁਖ ਪਾਹਾਏ ਅੰਤਰ ਪਿਆਸ
2: ਅਤੇ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ
0: ਜਾਤਾ ਆਪ ਮਿਲਿਆ ਜਿਵ ਜੀਵਨ ਦਾਤਾ ਜਿਸ ਨੂੰ ਲਾਏ ਸੋਈ ਬੂਝੇ ਭਉ ਪਰਮ ਸਰੀਰੋਂ ਜਾਈ ਹੈ ਗੁਰੂ ਸੇਵੇ ਜਰਾ ਜਮ ਤੇ ਜੋ ਨਾ ਜਾ ਕੇ ਸਾਚੇ ਸਿਉ ਬਣਿ ਆਈ ਹੈ ਤ੍ਰਿਸ਼ਨਾ ਸ਼ਬਦ ਬਜਾਈ ਹੈ ਸੱਚਾ ਸ਼ਬਦ ਸੱਚੀ ਹੈ ਵਾਹਿਗੁਰੂ
2: ਜੀ ਕਾ ਖਾਲਸਾ
0: ਸ਼ਬਦ ਪੂਜੇ
2: ਵਾਹਿਗੁਰੂ ਜੀ ਕੀ ਫਤਿਹ
0: ਨਿਰਮਲ ਨਾਮ ਵਸੇ ਮਨ ਆਏ ਸਤਿਗੁਰ ਆਪਣਾ ਸਾਧ ਹੀ ਸੇਵੇ ਹਉਮੈ ਵਿੱਚੋਂ ਜਾਈ ਹੈ ਗੁਰਤੇ ਬੂਝੇ ਤਾਂਦਰ ਸੁਜੈ ਨਾਮ ਬਹੁਣਾ ਕਦ ਕਥਲ ਵਜੈ ਸਤਿਗੁਰ ਸੇਵੇ ਕੀ ਵਡਿਆਏ ਤ੍ਰਿਸ਼ਨਾ ਭੂਖ ਗਵਾਈ ਹੈ ਆਪੇ ਆਪ ਮਿਲੇ ਤਾਂ ਬੂਝੇ ਗਿਆਨ ਬਹੁਣਾ ਕਿਸ਼ਨਾ ਸੁਜੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਜੋ ਤਰ ਲਿਖਿਆ ਸੁ ਕਰਮ ਕਮਾਇਆ ਕੋਇ ਨ ਮੇਟੇ ਤੁਰ ਫਰਮਾਇਆ ਸਤ ਸੰਗਤ ਮੈਂ ਤਿੰਨ ਹੀ ਵਾਸਾ ਜਿਨ ਕੋ ਤੁਰ ਲਿਖ ਪਾਈ ਹੈ ਆਪਣੀ ਨਜ਼ਰ ਕਰੇ ਸੋ ਪਾਏ ਸੱਚੇ ਸ਼ਬਦ ਤਾੜੀ ਚਿਤਲਾਏ ਨਾਨਕ ਦਾਸ ਕਹੇ ਭਿਖਿਆ ਨਾਮਦਾਰ ਪਾਈ ਹੈ ਮਾਰੂ ਮਹਲਾ ਤੀਜਾ ਏਕੋ ਏਕ ਵਰਤੇ ਸਭ ਸੋਈ ਗੁਰਮੁਖ ਬਿਰਲਾ ਪੂਜੇ ਕੋਈ ਏਕੋ ਰਵ ਰਿਹਾ ਸਭ ਅੰਤਰ ਤਿਸ ਬਿਨਾ ਵਰਨਾ ਕੋਈ ਹੈ ਲੱਖ 84 ਜੀ ਉਪਾਏ ਗਿਆਨੀ ਧਿਆਨੀ ਆਪ ਸੁਨਾਏ ਸਭਨਾ ਰਿਜਕ ਸਮਾਏ ਆਪੇ ਕੀਮਤ ਹੋ ਨਾ ਹੋਈ ਹੈ ਮਾਇਆ ਮੋਹ ਅੰਧ ਅੰਧਾਰਾ ਹੋਮੇ ਮੇਰਾ ਪਸਰਿਆ ਪਸਾਰਾ ਅੰਧਨ ਜਲਤ ਰਹੇ ਜੇ ਰਾਤੀ ਗੁਰਬਣ ਸ਼ਾਂਤ ਨਾ ਹੋਈ ਹੈ ਆਪੇ ਜੋੜ ਵਿਛੋੜੇ ਆਪੇ ਆਪੇ ਤਪ ਤਾਪੇ ਆਪੇ ਸੱਚਾ ਹੁਕਮ ਸੱਚਾ ਪਸਾਰਾ ਹੋਰਨ ਹੁਕਮ ਨਾ ਹੋਈ ਹੈ ਆਪੇ ਲਾਏ ਲੈ ਸੋ ਲਾਗੇ ਗੁਰ ਪ੍ਰਸ਼ਾਦੀ ਜਮ ਕਾ ਪਉ ਪਾਗੇ ਅੰਤਰ ਸ਼ਬਦ ਸਦਾ ਸੁਖ ਦਾਤਾ ਗੁਰਮੁਖ ਪੂਜੇ ਕੋਈ ਹੈ ਆਪੇ ਮੇਲੇ ਮੇਲ ਮਿਲਾਏ ਪੁਰਬ ਲਿਖਿਆ ਸੁ ਮਿਟਣਾ ਜਾਏ ਅੰਦਨ ਭਗਤ ਕਰੇ ਰਾਤੀ ਗੁਰਮੁਖ ਸੇਵਾ ਹੋਈ ਹੈ
3: ਵਾਹਿਗੁਰੂ
0: ਸਤਿਗੁਰ ਸੇਵ ਸਦਾ ਸੁਖ ਦਾਤਾ ਸੁਖ ਜਾਤਾ
3: ਵਾਹਿਗੁਰੂ ਵਾਹਿਗੁਰੂ
0: ਗੁਣਵਾਰੀ ਸ਼ਬਦ ਚੀਨ ਮਿਲ ਪ੍ਰੀਤਮ ਸੁਖ ਹੋਈ ਹੈ
3: ਵਾਹਿਗੁਰੂ
0: ਮਨਮੁਖ ਤਤ ਦੂਜੇ ਹੈ ਲਾਗਾ ਜਨਮ ਤਿਗੇ ਨਾਮੋ ਅਭਾਗਾ ਆਪਣ ਜਾਤ ਬਿਠਾ ਜਨਮ ਗਵਾਇਆ ਬਿਨ ਗੁਰਮੁਖਤ ਨਾ ਹੋਈ ਹੈ ਸ਼ਬਦ ਧੋਵੇ ਤਾਂ ਹੱਸੀ ਧੋਵੇ ਫਿਰ ਮੈਲੀ ਮੂਲ ਨਾ ਹੋਈ ਹੈ ਪੰਜ ਦੂਤ ਕਾਇਆ ਸ਼ਿੰਗਾਰੇ ਮਰਮ ਜੰਮੇ ਸ਼ਬਦ ਨਾ ਵਿਚਾਰੇ ਅੰਤਰ ਮਾਇਆ ਮੋਹ ਗੁਬਾਰਾ ਜਿਉਂ ਸੁਪਨੇ ਸੁਧ ਨਾ ਹੋਈ ਹੈ ਇੱਕ ਪੰਚਾ ਮਰ ਸ਼ਬਦ ਹੈ ਲਾਗੇ ਸਤਿਗੁਰ ਆਏ ਮਿਲੇ ਵਟ ਪਾਗੇ ਅੰਤਰ ਸਾਚ ਰਵੇ ਰੰਗ ਰਾਤੇ ਸਹਿਜ ਸਮਾਵੇ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪੇ ਪੂਰਾ ਸੇਵਕ ਸ਼ਬਦ ਸਜਾਪੇ ਸਦਾ ਸਬਦ ਰਵੇ ਘਟ ਅੰਤਰ ਰਸਨਾ ਰਸ ਚਾਕੇ ਸਚ ਸੋਈ ਹੈ ਮੋਮੇ ਮਰੇ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੇ ਉਤਾਰੇ ਇੱਕ ਸਿਬਿਨ ਹੋਰ ਹੋਰ ਨਾ ਜਾਣਾ ਸਹਿਜੇ ਹੋਏ ਸੋਈ ਹੈ ਬਿਨ ਸਤਿਗੁਰ ਸਹਿਜ ਕਿਨੇ ਨਾ ਪਾਇਆ ਗੁਰਮੁਖ ਪੂਜੇ ਸਚ ਸਮਾਇਆ ਸੱਚਾ ਸੇਵ ਸ਼ਬਦ ਸਚ ਰਾਤੇ ਹੋਮੇ ਸ਼ਬਦੇ ਕੋਈ ਹੈ ਆਪੇ ਗੁਣ ਦਾਤਾ ਵਿਚਾਰੇ ਗੁਰਮੁਖ ਦੇਵੇ ਸਾਰੇ ਨਾਨਕ ਨਾਮ ਸਮਾਵੇ ਸਾਚੇ ਸਾਚੇ ਤੇ ਪਤ ਹੋਈ ਹੈ ਮਾਰੂ ਮਹਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਹੈ ਤੇ ਸ਼ਬਦ ਪਛਾਤਾ ਏਕੋ ਉਮਰ ਏਕਾ ਪਾਤਸ਼ਾਹੀ ਜੁਗ ਜੁਗ ਸਿਰਕਾਰ ਬਣਾਈ ਹੈ ਸੋ ਜਾਨ ਨਿਰਮਲ ਜਿਨ ਆਪ ਪਛਾਤਾ ਆਪ

ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਪਿਆਰਿਓ, ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਨੇ। Our request is always with these divans, please spread, tell your friends, brothers and sisters around, because just like we spoke about all of these things, sare singhan nal di vichar kiti aa, a question to our generation also comes, just like they asked why in Punjab are Sikhs struggling with Sikhi, Punjabi identity, Gurbani understanding, and I ask the same thing here in Surrey, why are hundreds of thousands of our brothers and sisters not understanding Gurbani? ਕਿਉਂ ਨਹੀਂ ਉਹ ਨਾਮ ਜਪਦੇ? ਕਿਉਂ ਨਹੀਂ ਉਹ ਸੰਗਤ ਵਿੱਚ ਆਉਂਦੇ? ਵਾਈ ਡੂ ਦੇ ਹੈਵ ਦੈਟ ਫੀਅਰ ਵੈਨ ਵੀ ਨੋ ਦੀ ਆਂਸਰ ਇਜ਼ ਹੀਅਰ? ਦੈਟ ਇਜ਼ ਅ ਰਿਸਪੋਂਸਿਬਿਲਿਟੀ ਅਪਨ ਆਲ ਆਫ ਅਸ। ਸੋ ਆਓ ਪਿਆਰਿਓ, ਲੈਟਸ ਕਮ ਟੂ ਕੰਟੀਨਿਊ ਟੂ ਕਮ ਟੁਗੇਦਰ ਐਜ਼ ਸੰਗਤ, ਐਜ਼ ਵੀ ਆਲਵੇਜ਼ ਡੂ, ਇਨਕਰੇਜ ਅਦਰਸ ਐਜ਼ ਵੈਲ ਇਨ ਦੀਸ ਮੰਥਲੀ ਦਿਵਾਨਸ। ਦੈਟ ਇਜ਼ ਅਰ ਫੋਕਸ, ਟੂ ਕ੍ਰੀਏਟ ਦੈਟ ਸੇਫ ਸਪੇਸ, ਅ ਕਨਵਰਸੇਸ਼ਨ, ਟੂ ਰਿਮੂਵ ਦ ਫ੍ਰਿਕਸ਼ਨ ਐਂਡ ਜਸਟ ਫਾਲ ਇਨ ਲਵ ਵਿਦ ਦ ਗੁਰੂ। ਬਾਕੀ ਥਿੰਗਸ ਕੈਨ ਬੀ ਅੰਡਰਸਟੂਡ, ਪਰ ਜੇ ਪਹਿਲਾਂ ਪਿਆਰ ਦੀ ਕੁੰਡੀ ਪੈ ਗਈ ਨਾ, ਫਿਰ ਸਾਰਾ ਕੁਝ ਸਿੱਖਿਆ ਜਾ ਸਕਦਾ। ਯੂਲ ਬੀ ਵਿਲਿੰਗ ਟੂ ਲਰਨ। Falling in love is important. So, itniyan bintiyan pravan karniyan. Shay pauriyan Anand Sahib diyan padhiyan jaangiyan. Phir samapti da vi laaji. Aao pyareo, Anand Sahib vich. Aba hazriyan bhariye. Sari sangat gaj gaye. Fateh pravan karni ji. Waheguru ji ka khalsa. Waheguru ji ki fateh.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਤਾਹੇ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਗਾਇਨ ਹੋਏ ਹਨ ਸਤਿਗੁਰੂ ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋ ਤੋਂ ਸਮਤ ਬਖਸ਼ਣੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਤਿਗੁਰ ਜੀ ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਅੱਜ ਸ਼ਾਮ ਦੇ ਸਮੇਂ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਗੁਰੂ ਕੇ ਲੰਗਰਾਂ ਦੀ ਸੇਵਾ ਦੀਵਾਨਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਕਰਵਾਈ ਗਈ ਹੈ ਸਤਿਗੁਰ ਜੀ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਵੱਲੋਂ ਸੇਵਾਵਾਂ ਹੋਈਆਂ ਹਨ ਸਭ ਦੀ ਸੇਵਾ ਦਰ ਪ੍ਰਵਾਨ ਕਰਨੀ ਸਭ ਪਰਿਵਾਰਾਂ ਦੀ ਸੇਵਾ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਣੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲੋ ਚਹੈ

ਸਹਿਜ ਸਭ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋਂ ਮੋਹਿ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਾਂ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ

ਚੱਲੈ ਚੁੱਭੀ ਦੁੱਖ ਪਾਵੈ ਜਮ ਕਾਲ ਸਹਿ ਸਰਦੰਦਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹਲ

ਕਟੇ ਦਿਨ ਸੋ ਰਹਿ ਨਾਰੇ ਮਨ ਗੁਰ ਮਿਲ ਕਾ ਸੁਵਾਰੇ ਰਹਾ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੀ ਜਗਾਏ ਪਿਆਏ ਰਾਸੀ ਅਕਥ ਕਥਾ ਤਿਨ ਜਾਨੀ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦਨੋ ਸਿਮਰਉ ਸ਼੍ਰੀ ਹਰ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਨੇ ਦਾਵੈ ਧਾਹੇ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟਨੀ, ਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ, ਸੁੱਖ ਆਸਣ ਦੀ ਸੇਵਾ, ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮੱਤ ਬਖਸ਼ਣੀ ਜੀ। ਸਮੂਹ ਸੰਗਤ ਦੀ ਹਾਜ਼ਰੀ, ਦਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਰਹਿਣ ਆਈਏ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁੱਖ ਆਸਣ ਤਿਆਰ ਹਨ, ਕਿਰਪਾ ਕਰੋ, ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੇ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣੇ ਸੁਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ ਰਹਾ। ਸੁਖਮੈ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੀਰਾ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਯਾਵਤ ਨੇਰਾ। ਕਰ ਕੀ ਨਾਰ ਬਹੁਤ ਹਿਤ ਜਾਸਿਉ।

ਮਨ ਮਾਹੀ ਆਪਣੇ ਸੁਖ ਤੋਂ ਹੀ ਜਗ ਫਾਂਦੇ ਹੋ ਕੋ ਕਾਹੂ ਕੋ ਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਆਜੂਨੀ ਸਾਹਿਬ ਹਉ ਗੁਰਪ੍ਰਸਾਦ ਜਪ ਔਰ ਸੱਚ ਜੁਗਾਰ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੁੱਚਾ ਸੂਚਨਾ ਵਈ ਜੇ

ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲਾ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੁਮਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੁਮਨ ਜੀ ਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲਿਖ ਦੁੱਖ ਸੁੱਖ ਪਾਈਐ ਇਕਰਾ ਹੁਕਮੀ ਬਖਸ਼ੀਸਾ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਸਹਿਦੂਰ ਗਾਵੈ ਕੋ ਵਿਖੈ ਆਦ ਰਹਾ ਦੂਰ ਕਥਨਾ ਕਥੀ ਨੇ ਆਵੈ ਤੋਟ ਕਥ ਕਥ ਕਥੀ ਕੋਟੀ ਉੜ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਮੰਦਰ ਖਾਹੀ ਖਾਹੇ ਮੀਹੂ ਚਲਾਏ ਰਾਹੋ ਨਾਨਕ ਵੀ ਸਹਿਵੇ ਪ੍ਰਵਾਹੋ।

ਅੰਮ੍ਰਿਤ ਵੇਲਾ ਸਚਨ ਵਡਿਆਈ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੂਹ ਦੁਆਰ ਨਾਨਕੇ ਵਹਿ ਜਾਣੀਐ ਸਵੇ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ

ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਮਿਸਰਨ ਜਾਈ ਤੀਰਥ ਨਾਵਾ ਜੇਤ ਸੁਭਾਵਾ ਵਿਣ ਬਾਣੀ ਕੇ ਨਾਏ ਕਰੀ ਜੇਤੀ ਸਰਠ ਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੂ ਮੈਂ ਵਿਸਰ ਨ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾਵੇ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਸਿੰਦਰਨ ਆਵਈ ਤਾਂ ਵਾਦਨ ਪੁੱਛਿਆ ਕੇ ਕੀਟਾ ਅੰਦਰ ਕੀਟਾ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਾਈ ਜੇ ਤੁਸ ਗੁਣ ਕੋਏ ਕਰੇ ਸੁਣਿਆ ਸਿੱਧ ਪੀ ਸੁਰਨਾਥ ਸੁਣਿਆ ਧਰਤ ਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਭਈ ਨ ਸਕਾ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਭਾਵ ਕਾ ਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾ ਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਭਾਵ ਕਾ ਨਾ ਸੁਣਿਆ ਸਤਸੰਦੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜਪੜ ਭਾਵੈ ਮਾਨ ਸੁਣਿਆ ਲਾਗੇ ਸਹਿ ਦਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਾ ਨਾ ਸੁਣਿਆ ਸਰਾਂਗੁਣਾ ਕੇ ਗਾ ਸੁਣਿਆ ਸ਼ੇਖ ਪੀਰ ਬਾਦਸ਼ਾਹ ਸੁਣਿਆ ਅੰਦੇ ਪਾਵੀ ਰਾਹੂ ਸੁਣਿਆ ਹਾਥ ਵੀ ਸਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਾ ਨਾ ਮੰਨੇ ਕੀ ਗਰ ਕਹੀ ਨਾ ਜਾਏ ਜੇ ਕੋ ਕਹਿ ਪਿਛਿਆ ਪਛਤਾਏ ਕਾਗਰ ਕਲਮ ਨ ਲਿਖਣ ਹਾਰ ਮੰਨੇ ਕਾਬਾ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਇ ਮਨ ਬੁੱਧ ਮੰਨਾ ਸਗਲ ਬਮਨਗੀ ਸੁਧ ਮੰਨਾ ਮੈਂ ਝੂਟਾ ਨਾ ਖਾਏ ਮੰਨਾ ਜਮਕਾ ਸਾਸਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਗ ਨ ਪਾਏ ਮੰਨਾ ਪਾਸੋਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀਸਰ ਮੰਨਦੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ

ਸੰਗ ਮੂਰ ਕੇ ਅੰਧ ਘੂਰ ਸੰਗ ਜੂਰ ਰਾਮ ਘੂਰ ਅਸੰਗ ਅਮਰ ਕਰ ਜਾਹੇ ਜੋਰ ਸੰਗ ਗਾਲ ਵੜ ਹੱਤਿਆ ਕਮਾਹੇ ਸੰਗ ਬਾਬੀ ਬਾਪ ਕਰ ਜਾਹੇ ਅਸੰਗ ਕੂੜੇ ਆਰ ਕੂੜੇ ਫਿਰਾਹੇ ਸੰਗ ਮਲੇਸ਼ ਮਲ ਪੱਖ ਖਾਹੇ ਅਸੰਖਾ ਨਿੰਦਕਾ ਸਿਰ ਕਰਹਿ ਭਾਰੂ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਰ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਸਰਬਾਰ ਹੋਏ ਅਖਰੀ ਰਾਮ ਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਏ ਅਖਰੀ ਲਿਖਣ ਬੋਲਣ ਬਾਣ ਖਰਾ ਸੁਸੰਜੋ ਵਖਾਣ ਜਿਨੇ ਲਿਖੇ ਤਿਸਰ ਨਾਹੀਂ ਦੇ ਫਰਮਾਏ ਤੂੰ ਤੇ ਪਾਹੇ ਦਿੱਤਾ ਗੀਤਾ ਦਿੱਤਾ ਨਾ ਉਮਰ ਨਾਵੇਂ ਨਾਹੀਂ ਕੋਥਾਓ

ਭਰੀਆ ਹੱਥ ਪੈ ਤਨ ਦੇ ਪਾਣੀ ਧੋਤਾ ਉੱਤਰ ਸੁਖੀ ਮੂੰਹ ਭਰੀ ਤੇ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਆ ਬਲਬਾ ਬਾਂਗਾ ਸੰਗੇ ਉਹ ਤੂਬਾ ਨਾਵਾਂ ਕਰੰਗ ਪੁੰਨੀ ਪਾਪੀ ਆਖਰ ਨਾਹੀਂ ਕਰਕਾ ਕਰਨਾ ਰਖਲਾ ਜਾਓ।

ਕੀਤਾ ਭਾਵ ਅੰਦਰ ਗਾਤੀ ਸਮਰਨ ਲਾਓ ਸਭ ਗੁਣ ਤੇਰੀ ਮਨਾਹੀ ਹੋਏ ਮਨ ਗੁਣ ਕੀਤੇ ਪੁੱਤਰਾਂ ਹੋਏ ਸੋ ਵਸਤੇ ਆਦਿ ਬਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੋ ਵੇਲਾ ਬਖਤਾ ਕਮਣ ਕਮਣ ਥਿਤ ਕਮਣ ਮਾਰ ਕਮਣ ਸਿਰ ਤੀ ਮਾਹੋ ਕਮਣ ਜਿਤ ਹੋਆ ਆਕਾਰ ਵੇ ਨ ਪਾਈਆ ਪੰਡਤੀ ਜੇ ਹੋਵੈ ਲੇ ਪੁਰਾਣ ਵਕਤਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾਂਗਰਤਾ ਸ੍ਰਿਸ਼ਟੀ ਗੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਸਾ ਲਾਈ ਕਿਉਂ ਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ।

ਖੇਤੀ ਸੁਰਤਨ ਬਾਈਆਂ ਨਦੀਆਂ ਤੈਬਾ ਪਵੈ ਸਮੁੰਦਰ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਛੇਤੀ ਮਾਲ ਧਨ ਕੀੜੀ ਤਨਲਾ ਹੋਮਨੀ ਜੇ ਤਿਸ ਮਨ ਹੋ ਨ ਵੀਸਰਾਏ ਅੰਦਰ ਸੁਰਤੀ ਕਰਨੇ ਅੰਦੇ ਅੰਦਰ ਕਰਨਾ ਦੇ ਨਯੰਦਾ ਅੰਦਰ ਵੇਖਣ ਸੁਣ ਨਯੰਦੇ ਅੰਦਰ ਜਾਪੈ ਕਮਨ ਮੰਦੇ ਅੰਦਰ ਜਾਪੈ ਕੀਤਾ ਆਕਾਰ ਅੰਦਰ ਜਾਪੈ ਪਾਰਾਵਾਰ

ਜੇ ਕੋ ਖਾਏ ਗਏ ਆਖਣ ਭਾਏ ਉਹ ਜਾਣਾ ਜਿੱਦੀਆਂ ਮੁਏ ਖਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਪੇ ਗਈ ਗੇ ਜਿਸ ਨੂੰ ਬਖਸ਼ੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਗੁਣ ਮੁੱਲ ਵਾਪਾਰ ਮੁੱਲ ਵਾਪਾਰੀ ਮੁੱਲ ਭੰਡਾਰ ਮੁੱਲ ਲਿਆਵੈ ਮੁੱਲਾ ਜਾਏ ਮੁੱਲ ਭਾਏ ਮੁੱਲਾ ਸਮਾਏ

ਕੀਤੀ ਆਖੈ ਆਖਣ ਬਾਹੀ ਕੀਤੀ ਕਹਿ ਕਹਿ ਉਹ ਛੁੱਟ ਜਾਏ ਤੇ ਕੀਤੇ ਹੋਰ ਕਰੀਏ ਤਾਂ ਆਗਨ ਸੁੱਕਾ ਕਹੀਏ।

ਜਾਣਾ ਨਕਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਦਿਆਂ ਨਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਹਿਬ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਬੰਦਰ ਕੀਸਰਾ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਦਾ ਸੁਰਗਾ ਮਛ ਬਿਆਲੇ ਗਾਵਨ ਰਤਨੇ ਉਪਾਏ ਧੀਰੇ ਅੜਸਰ ਦੀਤ ਨਾਲੇ ਗਾਵੈ ਜੂਦ ਮਹਾਮਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣਮੰਡਲ ਵਰ ਪੰਡਾ ਕਰਕਾ ਰੱਖੇ ਤਾਰੇ ਸੇਈ ਤਦਨੋ ਗਾਵੈ ਜੂਦਨ ਬਾਵਨ ਰਤੇ ਤੇਰੇ ਪੁੱਤਰ ਸਾਲੇ ਹੋਰ ਕੀਤੇ ਗਾਵਨ ਸੇ

ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਦਿਵਤੈ ਦੀ ਵਡਿਆਈ ਜੋਤਿ ਸੁਭਾਵਾ

ਸਾਹਤ ਭੁਜੰਗ ਪ੍ਰਿਆਦ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਨਾਮੰ ਨਮਸਤੰਗਾ ਥਾਮੰ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਤੇ ਨਮਸਤੰਗਾ ਛੇਤੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏਕਾ ਨਮਸਤੰਗਾ ਨੇਕਾ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਨਿਰਮਾਨੇ ਨਮਸਤੰਗ ਨਿਦਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਦਰਵਰਗੇ ਨਮਸਤੰਗਾ ਸਰਗੇ ਨਮਸਤੰਗ ਪਰਭੋਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗਾ ਗੰਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਆਦੇਸੰਗ ਆਦੇਸੇ ਨਮਸਤੰਗਾ ਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਮੇ ਨਮ

ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ ਨਮੋ ਰੋਹਿਰਤਾ ਨਮੋ ਰਾਰੂਪੇ ਨਮੋ ਸਾ ਸਾਹੂ ਨਮੋ ਭੂ ਭੂਪੇ ਨਮੋ ਦਾਨਦਾਨੇ ਨਮੋ ਬਾਲਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਿਨਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ

ਅਦੋ ਉਰਦਾ ਅਰਧੰ ਅਗਨ ਓਗਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰਭੁ ਸ਼ਿਵਾਲੰ।

ਦਾ ਜਲੇ ਹੈ ਸਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਦੀਸ ਹੈ ਭੀਸ ਹੈ ਭੁਜੰਗ ਬਰਿਆ ਛੰਦ ਅਗਾਧੇ ਆਬਾਧੇ ਆਨੰਦੀ ਸਰੂਪੇ ਨਮੋ ਸਰਾਬਾਨੇ ਸਮਾਤੀ ਨਦਾਨੇ ਨਮਸਤਮੰਗ ਨਰਨਾਥੇ ਨਮਸਤਮੰਗ ਬ੍ਰਹਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਬਦੇਸੇ ਨਮੋ ਸਰਾਪੇਸੇ ਨਮੋ ਰਾਜਰਾਜੇ ਨਮੋ ਸਾਜੇ ਨਮੋ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਬ੍ਰੀਤ ਬ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੁਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬਜੀਤੰਗ ਨਮੋ ਸਰਾ ਪੀਤੰਗ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਵ ਮੰਤਰੰ।

ਅਨੇਕਾਮ ਆਦੁੱਤ ਪ੍ਰਚੰਡ ਮਿਰਗਲਿਆ ਖੰਡ ਆਲਿਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਪਰਨਾਡਿਆ ਨੰਨ ਵਾਢਿਆ

ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੀ, ਚਤਰ ਚੱਕਰ ਜਾਨੀ, ਚਤਰ ਚੱਕਰ ਵਰਤੀ, ਚਤਰ ਚੱਕਰ ਵਰਤੀ, ਚਤਰ ਚੱਕਰ ਕਾਲੇ, ਚਤਰ ਚੱਕਰ ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ।

ਕ੍ਰਿਸੈ ਭਗਵਤੀ ਛੰਦਾ ਕਵੈ ਪ੍ਰਸਾ ਕਸਤੇ ਕਿਹਾ ਛਿਜ ਦੇਸਾ ਕਿਹਾ ਭਿਜ ਭੇਸਾ ਕਿਹਾ ਗੰਜ ਕਰਮੈ ਕਿਹਾ ਪੰਜ ਪਰਮੈ ਕਿਹਾ ਭਿਜ ਲੋਕੈ ਕਿਹਾ ਦਿਸੁਕੈ

ਕੇ ਰਾਜ ਕੇ ਰਹੀਮ ਹੈ, ਕੇ ਕਰਮੰ ਕਰੀਮ ਹੈ, ਕੇ ਸਰਬੰ ਕਲੀ ਹੈ, ਕੇ ਸਰਬੰ ਦਲੀ ਹੈ, ਕੇ ਸਰਵਤਰ ਮਾਨਿਆ, ਕੇ ਸਰਵਤਰ ਦਾਨਿਆ, ਕੇ ਸਰਵਤਰ ਗਾਉਣੇ, ਕੇ ਸਰਵਤਰ ਭਾਉਣੇ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸਾ, ਕੇ ਸਰਵਤਰ ਰਾਜਾ, ਕੇ ਸਰਵਤਰ ਸਾਜਾ, ਕੇ ਸਰਵਤਰ ਦੀਨ, ਕੇ ਸਰਵਤਰ ਅਣੀਨਾ, ਕੇ ਸਰਵਤਰ ਜਾਹੋ, ਕੇ ਸਰਵਤਰ ਬਾਹੋ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸਾ, ਕੇ ਸਰਵਤਰ ਕਲ, ਕੇ ਸਰਵਤਰ ਪਲ, ਕੇ ਸਰਵਤਰ ਹੰਤਾ, ਕੇ ਸਰਵਤਰ ਗੰਤਾ, ਕੇ ਸਰਵਤਰ ਭੇਖੀ, ਕੇ ਸਰਵਤਰ ਭੇਖੀ, ਕੇ ਸਰਵਤਰ ਕਾਜਾ, ਕੇ ਸਰਵਤਰ ਰਾਜਾ, ਕੇ ਸਰਵਤਰ ਸੁਖ, ਕੇ ਸਰਵਤਰ ਭੁੱਖ, ਕੇ ਸਰਵਤਰ ਤ੍ਰਾਣ, ਕੇ ਸਰਵਤਰ ਪ੍ਰਾਣ, ਕੇ ਸਰਵਤਰ ਦੇਸਾ, ਕੇ ਸਰਵਤਰ ਪੀਸਾ, ਕੇ ਸਰਵਤਰ ਮਾਨਿਆ, ਸਦਾਵੰ ਪ੍ਰਧਾਨਿਆ, ਕੇ ਸਰਵਤਰ ਜਾਪਿਆ, ਕੇ ਸਰਵਤਰ ਥਾਪਿਆ, ਕੇ ਸਰਵਤਰ ਭਾਨ।

ਅਮੇਸਰ ਸਲਾਮ ਸਮਸਤਰ ਕਲਾਮ ਸਾਹਿਬ ਦਮਾਕ ਕੀਰਤਨ ਜਰਾਗ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮਲ ਕਮਾਲ ਹੈ ਕਿ ਸਨ ਜਮਾਲ ਹੈ ਗਨੀਮਲ ਖਿਰਾ।

ਬ੍ਰਹਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾ ਗੁਣਗਨ ਵਰਣਾ ਜਲ ਥਲ ਮੁਦਾਮ ਅਨਸ਼ੇਜ ਅੰਗ ਆਸਨ ਅਭੰਗ ਉਪਮਾ ਅਪਾਰ ਉਦਾਰ ਜਲ ਥਰ

ਕਾਲੀ ਹੈ, ਕਲਖੰਡਨ ਹੈ, ਮੈਂ ਮੁੰਡਨ ਹੈ। ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਵਾਰਨ ਹੈ, ਤ੍ਰੇਤ ਕੇ ਧਰਨ

ਜਤੀ ਕੇ ਸੂਰ ਸਰਾਤਨ ਸੁਖ ਸੁਰਾਦ ਕਸਮ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਉਮਰ ਕੋ ਨ ਦੇਖੀ ਕਿਰਪਾ ਮਤੀ ਕੇ ਸ਼੍ਰੀ ਭਗਵਾਨ ਭਾਈ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਦੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਕੂੜ ਤੁਰੰਗ ਕੁਰੰਗ ਸਿੱਖ ਦਿੱਤਾ ਪਾਉਣ ਕੇ ਗਾਉਣ ਕੋ ਜਾਤਨ ਵਾਰੇ ਭਾਰੀ ਭਜਾਨ ਕੇ ਭੂ

ਲਵਾਂਗੇ। ਭਾਰੀ ਘਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਹਾ ਲੈਂਗੇ। ਧੂਰਾ ਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ।

ਧਾਰ ਪਛਈਆ ਧੂਰ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਾਤਨ ਹੀ ਜਗਚਾਲ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਨੇਕ ਸੋ ਏਕ ਦਵਈਆ ਧਾਨ ਵਧੇ ਫਰਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਸਾਥ ਪੈਂਗੇ ਪੁਨ ਪਰ ਤਾਪਨ ਬਾੜ ਜੈ ਤੁਨ ਪਾਪਨ ਗੀਬਾ ਪੁੰਜ ਖਪੈਂਗੇ ਸਾਧ ਸੁਮਬਰ ਸੰਨ ਫਿਰੈ ਜਗ ਛਤਰ ਸਵੈ ਅਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜੌਨ ਤਰਲੋ ਕੋ ਰਾਜ ਕਰੇਂਗੇ ਕੋੜ ਸ਼ਨਾਨ ਗਜਾਦਿਕ ਦਾਨਾ ਨੇ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਵਿਸਨ ਸਚੀ ਪਤਾ ਅੰਧ ਫਸੀ ਜਾਂ ਪਾ ਭਰੇਂਗੇ ਜੇ ਨਰ ਸ਼੍ਰੀ ਭਰ ਕੇ ਪ੍ਰਸ ਹੈ ਪੱਗ ਤੀ ਨਰ ਫਿਰਨਾ ਦੇ ਤਰ

ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਵਾ ਕਰਦਾਰਾ ਮੋਰ ਇੱਛਾ ਨਹੀਂ ਕਰਦਾ ਕਰੀਆ ਸਭਰਨ ਗਵਾ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਨ ਦਿਆਉ ਜੋ ਬਾਰ ਚਾਹੋ ਸੁਦਮ ਦੇ ਪਾਓ

ਕਾਲ ਪਾਏ ਕਰ ਬਿਸਨ ਬਰਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵਕੀਆ ਬੇਦਰਾ ਬ੍ਰਹਮ ਜੂਥੀਆ ਜਵਨ ਕਾਲ ਸਾਲੋ ਸਵਾਰਾ ਨਮਸਕਾਰ ਹੈ ਤਾਈ ਮਾਰਾ।

ਚੀਟੀ ਦੇ ਕੁੰਜਰਿਆ ਸੁਲਾ ਸਬਰ ਕਿਰਪਾ ਦ੍ਰਿਸ਼ਟ ਕਰ ਭੁਲਾ ਸੰਦਰ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕ ਏਕ ਕੀ ਪੀਰ ਪਛਾਨਾ ਕੜਕੜ ਕੇ

ਏਕ ਵਰਤਾ ਦੁਸ਼ਟ ਦੁਖੀਅਨ ਕੋ ਸਹਿ ਕਰਤਾ ਸ਼੍ਰੀਆ ਦੂਜਾ ਭਏ ਦਇਆਲਾ ਪੂਰਨ ਕਰਾ ਗ੍ਰੰਥਰ ਕਾਲਾ ਮਨ ਬਾਸ਼ਦ ਫਲ ਪਾਵਾ ਸੋਈ ਦੂਖਨੰਦ ਸਾਹਿਬ ਆਪਦ ਕੋਈ ਅੜੇਲਾ ਸੁਨਾ ਗੁੰਗ ਜੋ ਜਾਹੇ ਸੁਰਸ ਨਾ ਪਾ।

ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਮਗਰ ਧਾਰੀਆ ਪੰਚ ਦੂਤ ਤਨਵਾਸ ਕੀਤੇ ਕਾਲ ਕੰਟਕ ਮਾਰਿਆ।

ਮਾਈਆ ਮਕਾਮ ਮਨਿਹੋ ਗੁਰੂ ਘੇਰਾ ਕਾਲ ਸੱਚੀ ਬਾਣੀ ਕਹਿ ਨਾਨੂ ਸੁਣਹੋ ਸੰਦੋਖ ਦਿਓ ਕਤਕਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ

ਧਾਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾ ਤੇਰਾ ਚੱਲਾ ਨਾਹੀਂ ਇਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਲੈ ਨਾ ਕੀਚੈ ਜਿਹਦੇ ਅੰਤ ਪਿੱਛੋਂ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣੂ ਮੈਂ ਤੇਰੇ ਨਾਲੇ ਕਹਿ ਨਾਨ ਮਨ ਪਿਆਰੇ ਤੂੰ ਸਦਾ ਸਤਿ ਸੰਭਾਲੇ

ਫਲ ਸਤਿਗੁਰ ਦੇ ਕਰਨੀ ਗਮਾਣੀ ਕੂੜ ਕੀਸਾ ਪੰਚਾ ਨਾਹੀ ਮਨਸਾ ਸਾਸ ਸਮਾਣੀ ਜਨਮ ਰਾਜਨ ਖੱਟਿਆ ਭਲੇ ਸੇ ਬਣਜਾਰੇ।

ਹਿਰਦਾਤਾ ਸਮਾਣੀ ਬੀਬਾ ਅੰਮ੍ਰਿਤ ਸਦਾ ਰੋਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਹੇ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆ ਵਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਿਛੂ ਨਾ ਜਾਣੀ ਚਿੱਤ ਜਿਨਕਾ ਹਰ ਲੈ ਮਾਇਆ ਬੂੰਦਨ ਬੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੂ ਹੋਰ ਕੱਚੀ ਬਾਣੀ

ਆਵੇ। ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਜੜਾ। ਸਿਵ ਸਕਤੇ ਆਪ ਪਾਏ ਕਹਿ ਕਰਤਾ ਆਪੇ ਉਮਰਤਾਏ ਉਮਰਤਾਏ ਆ ਵੇਖ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ।

ਉਸ ਨੂੰ ਕਿਉਂ ਨ ਸਕੀ ਦਿਸਨੋ ਆਪਣੀ ਲਬਲਾਵਾਏ ਆਪਣੀ ਲਵਿਆ ਪੇ ਲਾਏ ਗੁਰਮਾ ਸਦਾ ਸੰਭਾਲੀਐ ਕਹਿ ਨਾਨਕੀ ਬੜਦਾਤਾ ਸੁਖ ਮਨ ਵਸਾਰੀਐ ਜੈ ਸੀ ਅਗਨ ਉਦਰ ਮੈਂ ਤੈਸੀ ਵਾਰ ਮਾਇਆ ਮਾਇਆ ਸਭ ਇੱਕੋ ਜਿਹੀ ਕਰਤਾ ਖੇਦਰ ਚਾਇਆ ਜੰਦ ਬਾਣਾ ਤਾਂ ਜੰਮਿਆ ਪ੍ਰਭਾਵ ਲਾ ਪਾਇਆ

ਦੱਸਿਆ ਕਹਿ ਨਾਨਕ ਹੋਰ ਅੰਦਰਾ ਸਾ ਵਿਸਰੇ ਜਾ ਹਰ ਵਸੈ ਬਣਿਆ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਰ ਵਿੱਚ ਤਾਂ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਨਜੀਓ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲ ਦਹੋਆ ਚਲ ਨਦਰੀ ਆਇਆ ਕਹਿ ਨਾਨ ਸ੍ਰਿਸ਼ਟ ਕਾ ਮੂਲ ਰਚਿਆ

ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰ ਆਜਾ ਤੁਮ ਮੈਂ ਆਇਆ। ਜਿਨ ਹਰ ਤੇਰਾ ਰਚਨ ਚਿਆ, ਸੋ ਹਰ ਮਨ ਨਾਮ ਵਸਾਇਆ, ਗੁਰਪ੍ਰਸਾਦੀ ਹਰਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕੇ ਸਰੀਰ ਪ੍ਰਵਾਨ ਹੁਆ, ਜਿਨ ਸਤਿਗੁਰ ਸੁਚ ਦਲਾਇਆ। ਏ ਨੇਤਰ ਹੋ ਮੇਰੇ ਹੋ, ਵਰਤੰਬਾ ਜੋ ਤਰੀ, ਹਰ ਬਿਨੇ ਵਰਨ ਦੇਖੋ ਕੋਈ।

ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸਾਚਾ ਸੁਮੈ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰਾਖੈ, ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਬਾਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੈ ਲਾਏ ਪਾਵਨੀ ਕਣਾ, ਦਸਵਾਂ ਦੁਆ ਦਿਖਾਇਆ ਤੈਨ ਏਕ ਰੂਪ ਨਵ ਨਵ ਨਿਦਾ, ਤਿਸਦਾ ਅੰਤਰ ਜਾਈ।

ਔਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨਾਉਣ ਦਿਆਵੈ ਧਾਏ ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹਾਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਨਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ।

ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖ

ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ ਸਤਿਗੁਰੂ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਮਨ 'ਤੇ ਵਸਾਉਣਾ ਜੀ। ਅੰਮ੍ਰਿਤ ਵੇਲੇ ਤੋਂ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੀ ਤਿਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਰਹਿਮਤ ਕਰਨੀ ਜੀ, ਸਮੂਹ ਸਿੱਖ ਕੌਮ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ।

ਅਤੇ ਗੁਰੂ ਕੀ ਸਾਡੀ ਅਨਵਾਦੀ ਸਾਧ ਸੰਗਤ ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣਾਓ। ਗੁਰਮੁਖ ਪਿਆਰਿਆਂ ਪਾਸ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਆਵਾਜ਼ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।

Oh, tudo bem.

ਹੇ ਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰੱਖਣੀਆਂ 'ਤੇ ਚੜ੍ਹੇ, ਧੰਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਅਤੇ ਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭੁਚੰਗਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ ਹੇ ਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ।

ਵਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਹੀਨ ਮਾਣਿਆਂ ਦੀ ਮਾਣ ਨਿਤਾਣਿਆਂ ਦੀ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਗਰੀਬ ਨਿਵਾਸ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਸਵੇਰ ਦੇ ਦੀਵਾਨ ਸਜੇ ਨੇ ਗਰੀਬ ਨਿਵਾਜ ਆਪ ਜੀਆਂ ਨੇ ਆਪਣੇ ਬੱਚਿਆਂ ਕੋਲੋਂ ਆਸਾਂ ਦੀ ਵਾਰ ਦੇ ਕੀਰਤਨ ਸਿਮਰਨ ਅਤੇ ਛੇ ਪਾਣੀਆਂ ਆਨੰਦ ਸਾਹਿਬ ਜੀ ਦੇ ਪਾਠ ਕਰਵਾਏ ਨੇ ਸੱਚਾ ਪਾਤਸ਼ਾਹ ਮਹਾਰਾਜ ਆਪ ਜੀ ਕਬੂਲ ਕਰਨਾ ਸੱਚਾ ਪਾਤਸ਼ਾਹ ਰਹਿਮਤ ਕਰਨੀ ਬਖਸ਼ ਲੈਣਾ ਬਖਸ਼ ਲੈਣਾ ਬਖਸ਼ ਲੈਣਾ ਗਰੀਬ ਨਿਵਾਜ ਸੱਚਾ ਪਾਤਸ਼ਾਹ ਹੁਕਮਨਾਮਾ ਬਖਸ਼ ਕੇ ਆਪਣੀ ਸੰਗਤ ਨੂੰ ਨਿਹਾਲ ਕਰਨਾ ਗਰੀਬ ਨਿਵਾਜ ਉੱਖਰ ਵਾਧਾ ਘਾਟਾ ਪੁਲਚੁਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲੀ ਜਿਨ੍ਹਾਂ ਮਿਲਿਆਂ ਆਪ ਜੀਆਂ ਦਾ ਨਾਮ ਚਿਤਾਵੇ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਵਾਹਿਗੁਰੂ ਜੀ ਕਾ

Cavolo nano, cavolo nano. Mother Brand and Gordon Sand and Sanga Sober Kartaman Soda, she said the Hippa to Kahejio. They Karupa Atanuba. They Karupa Atanuba Mohamanga, Paik and Kishabu, the Jonathan Kar, Kail Pahejio. ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੇ ਈਸ ਬਮਰ ਗਿਆਨ ਧਿਆਨ ਤਰਤ ਹੀ ਚਾਹੇ ਜਿਉ ਸਤ ਸਾਤ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜਿਉ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੰਕਾਰ ਬੇਸ਼ੁਮਾਰ ਸਰਵਰ ਕੋ ਕਾਹੇ ਜਿਉ ਸੁਥਰ ਜਿਤ ਭਗਤ ਹਿਤ ਭੇਖ ਤਰਿਓ ਹਰਨਾਮ ਸਿਰ ਹਰਿਓ ਨਖ ਬਿਦਾਰ ਜਿਓ ਸੰਖ ਚਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅੰਪ੍ਰੰਭ ਪਾਵਮ ਲਖੇ ਕੌਣ ਤਾਹੇ ਜਿਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜਿਓ ਪੀਤ ਬਸਨ ਕੁੰਦ ਦਸਨ ਪ੍ਰੀ

0: ਆਪਣ
1: ਨਹਿ ਨਿੰਦਿਆ
0: ਆਪਣੇ ਓ ਸਾਹੇ ਜੀਓ ਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਿ ਸਮਾਏ
1: ਅਭਿਮਾਨਾ
0: ਸੁਤੇ ਸੇ ਦੁਰੂਪ ਤਰਿਓ ਸਾਹਣ ਕੇ ਸਾਹੇ ਜੀਓ ਸਤ ਸਤ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਬਲੇ ਛਲਨ ਸਬਲ ਮਰਨ ਭਗ ਫਲਨ ਕਾਨ ਕੂਰ ਨਿਹ ਕਲੰਕ ਬਜੀ ਡੰਗ ਚੜ ਦਲ ਅਰਵਿੰਦ ਜੀਓ ਰਾਮ ਰਵਣ ਦੁਰਤ ਦਵਣ ਸਗਲ ਪਵਨ ਕੁਸ਼ਲ ਕਰਨ ਸਰਬ ਭੂਤ ਆਪ ਹੀ ਦਵਾਂਦ ਦੇਵ ਸਹਿ ਸਮੁਖ ਫਨਿੰਦ ਜੀਓ ਜਰਮ ਕਰਮ ਮਛ ਕਛ ਹੋ ਬਰਾਹ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ

ਗੁਰ ਕਹਿਆ ਮਾਣ ਨਿਜ ਨਿਦਾਨ ਸੱਚ ਜਾਨ ਮੰਤਰ ਇਹ ਨਿਸ ਬਸਰ ਹੋਇ ਕਲਿਆਣ ਲਹੇ ਪਰਮ ਗਤ ਜੀਉ ਕਾਮ ਕ੍ਰੋਧ ਲੋਭ ਮੋਹ ਜਾਣ ਜਾਣ ਸਿਉ ਛਾੜ ਧੋਹ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਉ ਦੇਹ ਗਹਿ ਤ੍ਰੇ ਸਨੇਹ ਚਿਤ ਬਿਲਾਸ ਜਗਤ ਇਹ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਉ ਨਾਮ ਸਾਰ ਹੀਏ ਤਾਰ ਤਜ ਵਿਕਾਰ ਮਨ ਗਿਆਨ ਸ਼੍ਰੀ ਗੁਰੂ ਸ਼੍ਰੀ

ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅਨਦਿਨ ਸੇਵਨ ਗੁਰ ਆਪਣਾ ਅਨਦਿਨ ਅਨਦਰ ਹਨ ਨਾਨਕ ਸੇ ਮੋ ਸੋਹਣੇ ਸੱਚੇ ਦਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੈ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਹੇ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹੇ ਸੱਚ ਸੁਣੈ ਸੱਚ ਮਨ ਲੈਨ ਸੱਚੀ ਕਾਰ ਕਮਾਹੇ ਸੱਚੀ ਦਰਗਹ ਬੈਸਣਾ ਸੱਚੇ ਮਾਹੇ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨ ਪਾਈਐ ਮਨਮੁਖ ਭੁੱਲੇ ਜਾਹੇ ਬਾਬੀ ਹਾ ਪ੍ਰਿਉ ਪ੍ਰਿਉ ਕਰੇ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸ਼ੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤਿਸ ਚੂਕੈ ਸਹਿਜ ਉਪਜੈ ਚੂਕੈ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਉਰ ਧਾਰ ਬਾਬੀ ਹਾ ਤੂੰ ਸੱਚ ਚਹੁ ਸੱਚੇ ਸਹੁ ਲਿਵ ਲਾਏ ਬੋਲਿਆ ਤੇਰਾ ਥਾਈ ਪਵੈ ਗੁਰਮੁਖ ਹੋਏ ਅਲਾਏ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਏ

ਜਾਏ। ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੈ ਆਏ। ਬਾਬੀ ਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ। ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ। ਆਪ ਪਛਾਣੈ ਪ੍ਰੀਤਮ ਮਿਲੈ ਬੁੱਠਾ ਛੈ ਬਰ ਲਾਏ। ਚਿਮ ਚਿਮ ਅੰਮ੍ਰਿਤ ਵਰਸਦਾ ਤਿਸ਼ਨਾ ਭੁੱਖ ਸਭ ਜਾਏ। ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ।

ਜਲ ਪਾਈਐ ਚੂਕੈ ਭੂਖ ਪਿਆਸ ਜੀਉ ਪਿੰਡ ਸਭ ਤਿਸਕਾ ਸਭ ਕਿਛ ਤਿਸ ਕਹਿ ਪਾਸ ਵਿਣ ਬੋਲਿਆ ਸਭ ਕੇ ਜਾਣਦਾ ਕਿਸੇ ਆਗਿਆ ਕੀਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਬੁੱਠਾ ਮਨ ਤਨ ਸਭ ਪਰ ਫੜੈ ਸਭ ਜਗ ਹਰਿਆਵਲ ਹੋਏ ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ ਹਰ ਉੱਠੈ ਮਨ ਤਨ ਪਰਫੜੈ ਸਭ ਜਗ ਹਰਿਆ ਹੋਏ ਵੱਡੜੈ ਚਾਲ ਚਲੁੰਬ ਲੈ ਨਾਵੜਾ ਲਈਏ ਕਿਸ

ਹਰਿ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਬਿੰਦ, ਅੰਦਰ ਨਾਮ ਸਲਾਹਣਾ, ਹਰ ਜਪਿਆ ਮਨ ਆਨੰਦ, ਵਡ ਭਾਗੀ ਹਰ ਪਾਇਆ, ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ, ਬਹੁੜਨਾ ਮਨ ਤਨ ਭੰਗ, ਮੂੰਹ ਪਿਰਿਆ ਸੋਨੇਹ, ਕਿਉ ਸੱਜਣ ਮਿਲੇ ਪਿਆਰਿਆ, ਹੋਂ ਟੁੰਡੇਂਦੀ ਤਿਨ ਸੱਜਣ ਸੱਚ ਸਵਾਰਿਆ।

ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ।

ਦੁਖਦਾਈ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮੇ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤਨੇਮ ਸੁਚ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਭਾਗਣ ਜੇ ਹੁਕਮੈ ਬੂਝੈ ਸਤਿਗੁਰ ਸੇਵੈ ਲਿਵਲਾਏ ਨਾਨਕ ਕਿਰਪਾ ਕਰੇ ਜਿਨੇ ਉੱਪਰ ਤਿੰਨਾ ਹੁਕਮੇ ਲਹੇ ਮਿਲਾਏ ਮਨਮੁਖ ਹੁਕਮ ਨਾ ਬੁੱਝੇ ਬੱਪੜੀ ਨਿਤ ਹੋਂ ਮੈਂ ਕਰਮ ਕਮਾਏ ਵਰਤਨੇਮ ਸੁਚ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ ਅੰਤਰੋਂ ਕੁਸੁਧ ਮਾਇਆ ਮੋਹਿ ਬੇਦੇ ਜਉ ਹਸਤੀ ਛਾਰੀ ਉਡਾਏ ਜਿਨ ਉਪਾਏ ਤਿਸੈ ਨ ਚੇਤੈ ਬਿਨ ਚੇਤੇ ਕਿਉਂ ਸੁਖ ਪਾਏ

ਨੇ ਇੱਕ ਚਿੱਤ ਧਿਆਇਆ, ਸਤਿਗੁਰ ਸੌ ਚਿੱਤ ਲਾਏ। ਤਿਨ ਕੀ ਦੁੱਖ ਭੁੱਖ ਹੋਮੈ ਵੱਡਾ ਰੋਗ ਗਿਆ, ਨਿਰਦੁੱਖ ਪਹੇ ਲਿਵਲਾਏ। ਗੁਣ ਗਾਵੈ ਗੁਣ ਉਚਰੈ, ਗੁਣ ਮੈਂ ਸਵੈ ਸਮਾਏ। ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੈ ਪਿਆਰ। ਕੂੜ ਕਮਾਵੈ ਕੂੜ ਸੰਗ੍ਰਹਿ, ਕੂੜ ਕਰੈ ਆਹਾਰ।

ਨਾਨਕ ਮਨਮੁਖ ਜੇ ਕਮਾਵੈ ਸੋ ਥਾਇ ਨਾ ਪਵੈ ਦਰਗਹਿ ਮੋਹ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨ ਆਏ ਰਾਗਨਾਦ ਸਭ ਸਚ ਹੈ ਕੀਮਤ ਕਹੀ ਨਾ ਜਾਏ।

ਗੁਰ ਸ਼ਰਨਾਈ ਉਬਰੈ ਨਾਨਕ ਲੈ ਛਡਾਈ। ਸਤਿਗੁਰ ਪੁਰਖ ਹਰ ਧਿਆਇਂਦਾ, ਸਤ ਸੰਗਤ ਸਤਿਗੁਰ ਪਾਏ। ਸਤ ਸੰਗਤ ਸਤਿਗੁਰ ਸੇਵੰਦੇ, ਹਰ ਮੇਲੇ ਗੁਰ ਮੇਲਾਏ। ਇਹ ਪਹੁਜਲ ਜਗਤ ਸੰਸਾਰ ਹੈ, ਗੁਰ ਬੋਹਿਤ ਨਾਮ ਤਰਾਏ। ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ।

ਲੱਖ ਤਾਉ ਜਿੱਤੀ ਪਿੰਨਣੇ ਦਰ ਕਿੱਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀ

ਜਿਨ੍ਹਾਂ ਭਾਗ ਮਥਾ ਸੁਤੜੇ ਸੁਖੀ ਸੁਵਨ ਜੋ ਰੱਤੇ ਸਹਿ ਆਪਣੇ

ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋੜ ਕੁਬਟੜੀ ਇੱਕ ਸੌ

ਔਦ ਘਟਤ ਹੈ ਨੀਤ ਪੰਚ ਤਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ।

ਕਹੁ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤ੍ਰਾਸ। ਕਹੁ ਨਾਨਕ

ਗਰਾਗ ਸਿਉ ਪਾਂਚੋ ਚੀਨੀ ਬੈਰਾ ਧਰ ਗਈ ਧਰ ਕੇ ਦਾਰਾ ਜਬ ਲੀ ਧਰ ਨਟਿਓ ਜਲ ਧਾਰਾ।

ਖਸਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਭੈ ਪੁੱਤਰ ਰਾਗਨ ਕੇ ਅਠਾਰਹਿ ਦਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਹਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤੰਗਾ ਵਹੁ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰੇਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਹ ਡਿਠੇ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰਿਆ ਕਰਨੋਂ ਦਇਆ ਵੈ ਧਾਈ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ

ਵਜਾ ਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਮਨ ਛਕਿਆ, ਦੇਹ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ, ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਨਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤ ਆਵੈ ਚੇਤ ਆਮਨ ਕਾ ਸਦਕਾ, ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧਗੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ

ਰਮਜ਼ਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗ ਅਟਲ ਧਰਮ ਕਾ ਜੇਕਾ।

ਹੀਨ ਮਾਣਿਆਂ ਦੀ ਮਾਣ ਦੇ ਤਾਣਿਆਂ ਦੇ ਤਾਣੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਮਿੱਖੀ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਧਰਕਰ ਦੇ ਸੇਵਕਾ ਧਰਕਰ ਦੇ ਪ੍ਰੀਤਮਾਨ ਭਾਈ ਸਰਵਣ ਸਿੰਘ ਜੀ ਮਨਹਾਸ ਜੋ ਪਿਛਲੇ ਸਾਲ ਆਪ ਜੀ ਦੇ ਬਖਸ਼ੇ ਸਵਾਸਾਂ ਨੂੰ ਭੂ ਕਰਕੇ ਪਰਲੋਕ ਨੂੰ ਗਮਨ ਕਰ ਗਏ ਸਨ ਉਹਨਾਂ ਦੀ ਪਿਆਰੀ ਮਿੱਠੀ ਯਾਦ ਪਹਿਲੀ ਬਰਸੀ ਦੇ ਸੰਬੰਧ ਵਿੱਚ ਪਰਸੋਂ ਦੇ ਰੋਜ਼ ਤੋਂ ਮਨਹਾਸ ਪਰਿਵਾਰ ਅਤੇ ਭੱਟੀ ਪਰਿਵਾਰਾਂ ਵੱਲੋਂ ਰਲ ਮਿਲ ਕੇ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਆਪ ਜੀ ਦੀ ਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਿਰਮਿੰਗਤਾ ਦੇ ਸਹਿਤ ਪਏ ਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ। ਭੱਟੀ ਪਰਿਵਾਰ ਮਨਹਾਸ ਪਰਿਵਾਰ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ। ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ। ਆਪ ਜੀ ਦੇ ਸੇਵ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ। ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ। ਤਿੰਨੋਂ ਦੇ ਰਲ ਮਿਲ ਕੇ ਸੇਵਾ ਨਿਭਾਈ ਸੇਵਾ ਪ੍ਰਵਾਨ ਕਰਨੀ। ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ। ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ। ਪਰਮ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ।

0: ਪਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ, ਜਿਸ ਉਧਾਰੇ ਨਾਨਕਾ ਸੋ ਸਿਮਰੈ ਸਰਜਨਹਾਰ।
1: ਵਾਹਿਗੁਰੂ ਜੀ ਕਾ ਖਾਲਸਾ,
0: ਦੂਜੀ ਛੋੜ ਕਵਾਟੜੀ, ਇੱਕ ਸਸਾਉ ਚਿਤ ਲਾਏ, ਦੂਜੇ ਪਾਵੀਂ ਨਾਨਕਾ ਵਹਿਣ ਲੜੰਦੜੀ ਜਾਏ।
1: ਆਪ ਭਾਗੀ ਹੋ ਜੋ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪਾਤਸ਼ਾਹ ਭਾਈ ਗੁਰੂ ਨਾਨਕ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਦਾ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਸੋ ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਸਰਕਾਰ ਯੋਗ ਪਾਤਸ਼ਾਹ ਭਾਈ ਗੁਰਸੇਵਕ ਸਿੰਘ ਜੀ ਕਥਾਵਾਚਕ, ਉਹਨਾਂ ਤੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਅੱਜ ਦੇ ਦਿਨ, ਅੱਜ ਦੇ ਜੋ ਦੀਵਾਨ ਨੇ ਭਾਈ ਜਸਵੰਤ ਸਿੰਘ ਜੀ ਖਾਲੜਾ, ਅੱਜ ਦੇ ਦਿਨ ਪੰਜਾਬ ਵਿਖੇ ਸ਼ਹੀਦ ਕੀਤੇ ਗਏ। ਅੱਜ ਉਹਨਾਂ ਦਾ, ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਹਾੜਾ ਹੈ। ਸੋ ਆਓ, ਉਹਨਾਂ ਦੇ ਜੀਵਨ ਬਾਰੇ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਕਥਾਵਾਚਕ, ਉਹਨਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਆਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਚੱਟੀ ਹੈ ਤੁਧ ਡੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਸਾਰੇ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ ਅਤੇ ਨਾਲ ਦੀ ਨਾਲ ਅੰਮ੍ਰਿਤਮਈ ਬਾਣੀ ਆਪ ਜੀ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਹੋ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਕੀਰਤਨ ਕਰਨ ਵਾਲਾ ਜਿਹੜਾ ਹੈ ਜਦੋਂ ਧਿਆਨ ਸ਼ਬਦ ਨਾਲ ਜੋੜ ਕੇ ਉਸ ਪਰਮਾਤਮਾ ਦੀ ਨਾਮ ਦੀ ਮਹਿਮਾ ਕਰਦਾ ਹੈ ਅਤੇ ਜਿਹੜੇ ਸੁਣ ਰਹੇ ਹੁੰਦੇ ਨੇ ਉਹਨਾਂ ਦੇ ਮਨ ਵੀ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਨੇ। ਇਸ ਕਰਕੇ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਧਿਆਨ ਉਹਨਾਂ ਨੇ ਕਰਨਾ ਹੁੰਦਾ ਸ਼ਬਦ ਨਾਲ ਜੁੜ ਕੇ ਕੀਰਤਨ ਕਰਨਾ ਹੁੰਦਾ ਜਿਸ ਨੂੰ ਗੁਰਬਾਣੀ 'ਚ ਕਹਿੰਦੇ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੇ ਨਥਾਵੇਂ ਥਾਓ। ਕਹਿੰਦੇ ਜਿਹੜਾ ਇਹ ਕੀਰਤਨ ਉਸ ਤੋਂ ਨਿਰੰਕਾਰ ਦੇ ਕਰਦਾ ਉਹਨੂੰ ਦਰਗਾਹ ਦੇ ਵਿੱਚ ਥਾਂ ਮਿਲ ਜਾਂਦੀ ਹੈ ਸੁਣਨ ਵਾਲੇ ਨੂੰ ਵੀ ਕਰਨ ਵਾਲੇ ਨੂੰ ਵੀ ਜੇ ਉਹਦਾ ਧਿਆਨ ਸ਼ਬਦ ਵੱਲ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੇ ਨਥਾਵੇਂ ਥਾਓ ਗੁਰ ਪੂਰੇ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ। ਕਹਿੰਦੇ ਜੇ ਤੁਸੀਂ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਓਗੇ ਗੁਰੂ ਦੇ ਚਰਨਾਂ ਗੁਰੂ ਦਾ ਸ਼ਬਦ ਜੇ ਗੁਰੂ ਦਾ ਸ਼ਬਦ ਤੁਹਾਡੇ ਹਿਰਦੇ 'ਚ ਵੱਸ ਗਿਆ ਤੁਹਾਡੇ ਗੁਰੂ ਦੇ ਚਰਨ ਹਿਰਦੇ 'ਚ ਵੱਸ ਗਏ। ਮਹਾਰਾਜ ਕਹਿੰਦੇ ਜੇ ਤੁਸੀਂ ਇਹ ਚਰਨਾਂ ਨੂੰ ਹਿਰਦੇ 'ਚ ਵਸਾ ਲਓਗੇ ਤਾਂ ਤੁਹਾਨੂੰ ਥਾਵਿਆਂ ਨੂੰ ਥਾਂ ਮਿਲ ਜੂਗੀ ਉਹਦੇ ਚਰਨਾਂ 'ਚ ਨਿਵਾਸ ਮਿਲ ਜੂਗਾ ਜਦੋਂ ਅਸੀਂ ਇਹ ਦੇਹ ਨੂੰ ਛੱਡ ਕੇ ਜਾਣਾ ਹੈ। ਇਸ ਲਈ ਗੁਰਬਾਣੀ 'ਚ ਮਹਾਰਾਜ ਕਹਿੰਦੇ ਨੇ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੇ ਨਥਾਵੇਂ ਥਾਓ ਗੁਰ ਪੂਰੇ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ। ਜਿਹੜਾ ਸਾਡਾ ਮਨ ਹੈ ਜਿਹਨੂੰ ਸੁਰਤੀ ਵੀ ਕਹਿ ਦਿੰਦੇ ਹਾਂ ਇਹ ਜਨਮਾਂ ਜਨਮਾਂ ਤੋਂ ਸੁੱਤਾ ਪਿਆ ਜਾਗ ਪੈਂਦਾ। ਇਸ ਲਈ ਅਗਿਆਨਤਾ 'ਚ ਜੀਵ ਸੁੱਤਾ ਹੁੰਦਾ। ਆਓ ਜਿੱਥੇ ਆਪਾਂ ਸ਼ਬਦ ਦੀ ਵਿਚਾਰ ਕਰਨੀ ਆ ਗੁਰਮੁਖਾਂ ਵੱਲੋਂ ਹੁਕਮ ਹੋਇਆ ਕਿ ਅੱਜ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਕੋਈ ਐਸਾ ਹੀ ਹੋ ਵਿਰਲਾ ਜਿਹੜਾ ਉਹਨਾਂ ਨੂੰ ਜਾਣਦਾ ਨਹੀਂ ਹੋਣਾ। ਤਕਰੀਬਨ ਆਪਾਂ ਸਾਰੇ ਉਹਨਾਂ ਨੂੰ ਜਾਣਦੇ ਹਾਂ ਜਿਨ੍ਹਾਂ ਨੇ ਜੋ ਗੁਰੂ ਦਾ ਸਿੱਖ ਹੈ ਜੋ ਸੱਚ ਦੇ ਮਾਰਗ 'ਤੇ ਚੱਲਦਾ ਹੈ ਅਤੇ ਸੱਚ ਬੋਲਦਾ ਹੈ। ਜੋ ਸਰਕਾਰ ਹੁੰਦੀ ਹੈ ਕੋਈ ਵੀ ਵਰਲਡ ਲੈਵਲ 'ਤੇ ਉਹ ਝੂਠ ਦੀ ਸਰਕਾਰ ਹੁੰਦੀ ਹੈ ਹਮੇਸ਼ਾ ਹੀ। ਇੱਥੇ ਸੱਚ ਦਾ ਰਾਜ ਨਹੀਂ ਹੋਇਆ। ਕੋਈ ਵਿਰਲੇ ਰਾਜੇ ਹੋਏ ਨੇ ਜਿਹੜੇ ਉਹ ਸੱਚ ਦਾ ਰਾਜ ਚਲਾਉਂਦੇ ਸੀ ਉਹਨਾਂ ਦਾ ਜ਼ਿਕਰ ਗੁਰਬਾਣੀ 'ਚ ਜ਼ਰੂਰ ਆਇਆ ਜਿਵੇਂ ਰਾਜਾ ਜਨਕ ਹੋਇਆ ਰਾਜਾ ਬਿਕਰਮ ਹੋਇਆ। ਕੁਛ ਰਾਜੇ ਗਿਣਤੀ ਦੇ ਹੋਣਗੇ ਜਿਹੜੇ ਧਰਮੀ ਰਾਜੇ ਸੀ ਨਹੀਂ ਤਾਂ ਇੱਥੇ ਰਾਜ ਕੂੜ ਦਾ ਚੱਲਦਾ ਅਤੇ ਜਿਹੜੀ ਪਰਜਾ ਹੈਗੀ ਆ ਉਹ ਵੀ ਕੂੜ ਨਾਲ ਜੁੜੀ ਹੋਈ ਆ ਉਹ ਵੀ ਜਾਗਦੀ ਨਹੀਂ ਹੁੰਦੀ। ਇਸ ਕਰਕੇ ਗੁਰਬਾਣੀ 'ਚ ਫਰਮਾਨ ਕਰਦੇ ਨੇ ਕੂੜ ਰਾਜਾ ਕੂੜ ਪਰਜਾ। ਜੇ ਪਰਜਾ ਜਾਗ ਪਵੇ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਇਹ ਰਾਜਾ ਤਾਂ ਝੂਠਾ ਅਸੀਂ ਉਹਨੂੰ ਚੁਣਨਾ ਹੀ ਨਹੀਂ ਗਾ ਅਸੀਂ ਝੂਠੇ ਝੂਠਿਆਂ ਨੂੰ ਚੁਣ ਰਹੇ ਹਾਂ। ਇਸ ਕਰਕੇ ਕੋਈ ਵਿਰਲੇ ਵਿਰਲੇ ਜੀਵ ਹੁੰਦੇ ਜਿਹੜੇ ਸੱਚ ਦੇ ਮਾਰਗ 'ਤੇ ਚੱਲਦੇ ਨੇ ਉਹਨਾਂ ਨੂੰ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਇਸ ਕਰਕੇ ਉਹਨਾਂ ਨੂੰ ਫਿਰ ਇੱਕੋ ਹੀ ਇਹਨਾਂ ਕੋਲ ਹੱਲ ਹੁੰਦਾ ਵੀ ਇਹਦਾ ਮੁੱਖ ਬੰਦ ਕੀਤਾ ਜਾਵੇ ਕਿਵੇਂ ਕੀਤਾ ਜਾਵੇ। ਇਹ ਸ਼ੁਰੂ ਤੋਂ ਚੱਲਦਾ ਆਇਆ ਰਾਜੇ ਮਹਾਰਾਜੇ ਜਿੰਨੇ ਵੀ ਸੀ ਇਹੀ ਕੁਛ ਕਰਦੇ ਰਹੇ ਹੁਣ ਵੀ ਇਹੀ ਕੁਛ ਹੋਣਾ ਅੱਗੇ ਵੀ ਇਹੀ ਕੁਛ ਹੋਣਾ। ਕਹਿੰਦੇ ਜੇ ਕੋਈ ਸੱਚ ਬੋਲਦਾ ਹੈ ਦੋ ਤਿੰਨ ਤਰੀਕੇ ਅਪਣਾਏ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸ਼ਾਮ ਦਾਮ ਦੰਡ ਭੇਦ। ਚਾਰ ਤਰੀਕੇ ਲੋਕਾਂ ਨੂੰ ਵੰਡਣ ਦੇ ਅਤੇ ਮੁੱਖ ਬੰਦ ਕਰਨ ਦੇ

0: ਪਹਿਲਾ ਤਰੀਕਾ ਹੈ ਉਹਨੂੰ ਸ਼ਰਨ ਚ ਲਿਆਂਦਾ ਜਾਵੇ, ਕੋਈ ਲਾਲਚ ਦਿੱਤਾ ਜਾਵੇ। ਤੇ ਬਹੁਤ ਸਾਰੇ ਜੀਵ ਐਸੇ ਹੁੰਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਲਾਲਚ ਹੁੰਦਾ ਹੀ ਆ। ਬਹੁਤੀਆਂ ਜਥੇਬੰਦੀਆਂ, ਬਹੁਤੇ ਜੀਵ ਇਹ ਦੇਖੇ ਆ ਕਿ ਵਿਕ ਜਾਂਦੇ ਆ, ਕਿਸੇ ਜਾ ਕੇ ਸਮਝੌਤਾ ਕਰ ਜਾਂਦੇ ਆ। ਇਸ ਲਈ ਪਹਿਲੀ ਸਰਕਾਰਾਂ ਦੀ ਹੁੰਦੀ ਆ ਇਹ ਨੀਤੀ ਕਿ ਇਹਨੂੰ ਸ਼ਰਨ 'ਚ ਲਿਆਂਦਾ ਜਾਵੇ, ਕਿਵੇਂ ਮਰਜ਼ੀ ਲਿਆਂਦਾ ਜਾਵੇ। ਦੂਜਾ ਹੁੰਦਾ ਵੀ ਇਸ ਨੂੰ ਜੇ ਇਸ ਤਰ੍ਹਾਂ ਨਹੀਂ ਮੰਨਦਾ ਫਿਰ ਇਸ ਨੂੰ ਦਾਮ ਪੈਸਾ ਦਿੱਤਾ ਜਾਂਦਾ, ਲਾਲਚ ਦਿੱਤਾ ਜਾਂਦਾ ਵੀ ਤੈਨੂੰ ਇਹ ਦੇ ਦਿੰਦੇ। ਅਤੇ ਫਿਰ ਇਸ ਦੇ ਵਿੱਚ ਤੀਜਾ ਤਰੀਕਾ ਹੈ ਦੰਡ ਦੇਣਾ, ਸਜ਼ਾ ਦੇਣੀ, ਡਰਾਵਾ ਦੇਣਾ ਵੀ ਤੈਨੂੰ ਮਾਰ ਦਾਂਗੇ। ਚੌਥਾ ਤਰੀਕਾ ਸਰਕਾਰਾਂ ਦਾ ਰਾਜ ਕਰਨ ਦਾ ਵੰਡਣਾ, ਭੇਦ ਭਾਵ ਪੈਦਾ ਕਰ ਦੇਣਾ ਤੁਹਾਡੇ ਵਿੱਚ। ਹੈ ਤਾਂ ਸਾਰੇ ਆਪਾਂ ਇੱਕੋ ਹੀ ਹਾਂ, ਗੁਰਬਾਣੀ ਨੂੰ ਸਮਝ ਕੇ ਫਿਰ ਤਾਂ ਇੱਕੋ ਹੀ ਹੈ, ਵਰਡਲੀ ਇੱਕੋ ਹੀ ਹੈ, ਮਨੁੱਖਾ ਇੱਕੋ ਹੀ ਹੈ, ਪੰਜਾਂ ਤੱਤਾਂ ਤੋਂ ਸਾਰੇ ਪੈਦਾ ਹੋਏ ਹਾਂ। ਕਿਸੇ ਵਿੱਚ ਛੇਵਾਂ ਤੱਤ ਹੈਗਾ, ਪੰਜਾਂ ਤੱਤਾਂ ਤੋਂ ਸਾਰੀ ਦੁਨੀਆ ਪੈਦਾ ਹੋਈ ਆ, ਅਤੇ ਇੱਕ ਨੇ ਪੈਦਾ ਕੀਤੀ ਹੈ, ਅਤੇ ਇੱਕ ਪਿਓ ਆ ਸਭ ਦਾ। ਮਹਾਰਾਜ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ। ਇਸ ਕਰਕੇ ਇੱਕ ਨੂੰ ਜਿਹਨੇ ਜਾਣ ਲਿਆ ਉਹ ਧਰਮੀ ਆ, ਜਿਹਨੇ ਇੱਕ ਨੂੰ ਨਹੀਂ ਜਾਣਿਆ ਉਹ ਧਰਮੀ ਆ। ਇਸ ਕਰਕੇ ਇਹ ਧਰਮ ਦੇ ਵਿੱਚ ਭੇਦ ਭਾਵ ਪਾ ਕੇ, ਵੰਡੀਆਂ ਪਾ ਕੇ ਤੁਹਾਡੇ 'ਤੇ ਰਾਜ ਕਰ ਸਕਦੇ ਆ। ਚੌਥਾ ਤਰੀਕਾ ਇਹ ਆ। ਇਹ ਹੁਣ ਆਪਾਂ ਜਾਗਣਾ ਹੁੰਦਾ, ਜੇ ਅਸੀਂ ਨਾ ਨਾ ਜਾਗੇ ਫਿਰ ਇਹੀ ਹਾਲ ਰਹਿੰਦਾ ਸੰਸਾਰ ਦੇ ਵਿੱਚ। ਇਸ ਕਰਕੇ ਉਹਨਾਂ ਨੂੰ ਫਿਰ ਜਦੋਂ ਕਿਸੇ ਲੋਟ ਵੀ ਲੋਟ ਨਹੀਂ ਆਉਂਦੇ ਤਾਂ ਉਹਨਾਂ ਨੂੰ ਅਖੀਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਮੌਤ ਦੀ ਸਜ਼ਾ ਵੀ ਕਈ ਤਰੀਕਿਆਂ ਨਾਲ ਦਿੰਦੇ ਨੇ, ਇੱਕ ਤਾਂ ਸ਼ਰੇਆਮ ਹੀ, ਇੱਕ ਹੁੰਦਾ ਵੀ ਉਹਨੂੰ ਕਿਸੇ ਸ਼ਰ੍ਹਾਂ 'ਤੇ ਸੁਣਾ ਕੇ ਕੇਸ ਬਣਾ ਕੇ ਉਹਦੇ 'ਤੇ ਕੋਈ ਫਾਂਸੀ ਦੀ ਸਜ਼ਾ ਦੇ ਦੇਣੀ, ਕੋਈ ਹੋਰ ਇਸ ਤਰ੍ਹਾਂ ਦਾ, ਜਾਂ ਕੋਈ ਹੋਰ ਤਰੀਕੇ ਅਪਣਾਏ ਜਾਂਦੇ ਆ। ਕਈ ਵਾਰ ਕਈ ਰਾਜੇ ਕਈ ਦੂਜੇ ਬੰਦੇ ਨੂੰ ਜਿਹੜਾ ਉੱਚਾ ਚੜ੍ਹਦਾ ਉਹਨੂੰ ਪੋਇਜ਼ਨ ਦੇ ਕੇ ਵੀ ਮਾਰ ਦਿੰਦੇ ਆ। ਇਹ ਤਰੀਕੇ ਆ ਸਾਰਿਆਂ ਨੂੰ ਖਤਮ ਕਰਨ ਦੇ। ਇਹਨੂੰ ਰਾਜਨੀਤੀ ਕਹਿੰਦੇ ਨੇ, ਰਾਜ ਕਰਨ ਦੀ ਨੀਤੀ। ਰਾਜਨੀਤੀ ਹੁੰਦੀ ਹੈ ਝੂਠੀ, ਝੂਠ ਫੈਲਾਇਆ ਜਾਂਦਾ। ਇਸ ਲਈ ਭਾਈ ਖਾਲੜਾ ਜੀ ਜੋ ਝੂਠ ਦਾ ਰਾਜ ਚੱਲਿਆ, ਜਿਹਦੇ ਵਿੱਚ ਬਹੁਤ ਸਾਰੇ ਬੇਗੁਨਾਹ ਲੋਕ ਮਾਰੇ ਗਏ, ਉਹ ਮਨੁੱਖੀ ਅਧਿਕਾਰ ਸੰਗਠਨ ਦੇ ਮੈਂਬਰ ਸੀ, ਉਹਨਾਂ ਨੇ ਸਾਰਾ ਉਹਨਾਂ ਦਾ ਡਾਟਾ ਕੱਢਿਆ। ਇਹੀ ਨਹੀਂ ਵੀ ਇਕੱਲੇ ਸਿੱਖ ਹੀ ਮਾਰੇ ਗਏ ਸੀ, ਸਾਡਾ ਇੱਕ ਜਿਹੜਾ ਮੀਡੀਆ ਨਾ ਇਹ ਵੀ ਸਰਕਾਰਾਂ ਦਾ ਹੀ ਹੁੰਦਾ ਹੈ, ਪ੍ਰਚਾਰਨ ਦਾ ਢੰਗ ਹੁੰਦਾ। ਬਹੁਤ ਸਾਰੇ ਜਿਹੜੇ ਹਿੰਦੂ ਕਹਾਉਂਦੇ ਨੇ ਵੀਰ, ਉਹ ਵੀ ਮਾਰੇ ਸਰਕਾਰਾਂ ਨੇ। ਸਰਕਾਰਾਂ ਨੇ ਨਹੀਂ ਮਾਰੇ, ਉਹਨਾਂ ਲਾਲਚੀਆਂ ਨੇ ਮਾਰੇ ਵੀ ਜਾਂ ਤਾਂ ਪੈਸੇ ਦਿਓ, ਜਾਂ ਪੈਸੇ ਨਹੀਂ ਦਿੰਦੇ ਸੀ ਮਾਰ ਦਿੰਦੇ ਸੀ। ਐਸੇ ਪੁਲਿਸ ਅਫਸਰ ਸੀ, ਸਾਰਾ ਖੇਲ ਹੀ ਇਸ ਤਰ੍ਹਾਂ ਦਾ ਚੱਲਦਾ ਸੀਗਾ। ਜਦੋਂ ਉਹਨਾਂ ਦਾ ਪਾਜ ਉਗੜਿਆ, ਉਹਨਾਂ ਨੂੰ ਡਰ ਪੈਦਾ ਹੋਇਆ, ਫਿਰ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਹੀਦ ਕੀਤਾ, ਸ਼ਰੇਆਮ ਚੱਕ ਕੇ ਘਰੋਂ ਲਿਜਾ ਕੇ ਮਾਰ ਦਿੱਤਾ। ਇਹ ਸਾਰਾ ਤੁਸੀਂ ਬਹੁਤ ਵਾਰ ਸੁਣਿਆ ਹੋਊਗਾ। ਇਹ ਉਨਾ ਚਿਰ ਹੁੰਦਾ ਰਹਿਣਾ ਜਿੰਨਾ ਚਿਰ ਅਸੀਂ ਆਹ ਜਿਹੜੀਆਂ ਵੰਡੀਆਂ ਪਾਈਆਂ ਹੋਈਆਂ ਇੱਕ ਨਹੀਂ ਹੁੰਦੇ। ਇੱਕ ਹੋਣ ਦਾ ਤਰੀਕਾ ਇੱਕ ਹੀ ਆ, ਗੁਰਬਾਣੀ। ਜੇ ਅਸੀਂ ਗੁਰਬਾਣੀ ਨੂੰ ਨਾ ਸਮਝੇ ਫਿਰ ਅਸੀਂ ਇੱਕ ਹੋ ਹੀ ਨਹੀਂ ਸਕਦੇ, ਕਿਉਂਕਿ ਇੱਕ ਪਰਮਾਤਮਾ ਹੈ, ਉਹਦਾ ਗਿਆਨ ਸਾਰਿਆਂ ਨੂੰ ਆ ਜਾਵੇ। ਉਹ ਤਾਂ ਹੁੰਦਾ ਜੇ ਅਸੀਂ ਉਹਦੀ ਸ਼ਰਨ 'ਚ ਬੈਠ ਕੇ ਵਿਚਾਰ ਕਰੀਏ, ਅਸੀਂ ਆਪਣੀ ਮੱਤ ਛੱਡੀਏ। ਹੁਣ ਹਰ ਇੱਕ ਬੰਦਾ ਕਹਿੰਦਾ ਵੀ ਮੇਰੀ ਮੱਤ ਠੀਕ ਆ, ਗੁਰੂ ਦੀ ਮੱਤ ਕੋਈ ਲੈਂਦਾ ਨਹੀਂ ਗਾ। ਇਸ ਕਰਕੇ ਗੁਰਬਾਣੀ 'ਚ ਸਾਨੂੰ ਕਹਿੰਦੇ ਆ, ਗੁਰ ਕੀ ਮੱਤ ਤੂੰ ਲੇ ਆਨੇ, ਭਗਤ ਬਿਨਾਂ ਵੋ ਡੂਬੇ ਸਿਆਣੇ। ਇਸ ਲਈ ਅਸੀਂ ਗੁਰੂ ਦੀ ਮੱਤ ਦੇ ਵਿੱਚ ਫਿਰ ਇਕੱਤਰ ਹੋਣਾ ਹੁੰਦਾ, ਆਪਾਂ ਭਾਵ ਖਤਮ ਕਰਕੇ ਇਕੱਤਰ ਹੋਇਆ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਇਕੱਤਰ ਹੋਣ ਦਾ ਤਰੀਕਾ, ਕਹਿੰਦੇ ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਤੁਹਾਡੀ ਲਿਵ ਪਹਿਲਾਂ ਤਾਂ ਟੁੱਟੀ ਹੋਈ ਆ ਪਰਮਾਤਮਾ ਨਾਲੋਂ, ਗੁਰੂ ਨਾਲੋਂ। ਜੇ ਗੁਰੂ ਹਿਰਦੇ 'ਚ ਵਸਿਆ ਹੋਵੇ ਫਿਰ ਅਸੀਂ ਬੋਲੀ ਗੁਰੂ ਵਾਲੀ ਬੋਲਾਂਗੇ। ਜੇ ਸਾਡੇ ਹਿਰਦੇ 'ਚ ਗੁਰੂ ਹੀ ਨਹੀਂ ਵਸਿਆ, ਪਰਮਾਤਮਾ ਤਾਂ ਚਲੋ ਵਸਣਾ ਹੀ ਕੀ ਹੈ, ਪਰਮਾਤਮਾ ਹੀ ਤਾਂ ਗੱਲ ਹੀ ਛੱਡੋ। ਜੇ ਗੁਰੂ ਦੇ ਸ਼ਬਦ ਹੀ ਨਹੀਂ ਵਸਿਆ ਫਿਰ ਅਸੀਂ ਇੱਕ ਨਹੀਂ ਹੋ ਸਕਦੇ, ਦੁਬਧਾ ਨਹੀਂ ਖਤਮ ਹੋ ਸਕਦੀ। ਜਿਹਨੂੰ ਮਾਰੇ ਕਹਿੰਦੇ ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਇਨਬਿਧ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਾ ਲੱਗੇ ਪੀੜ। ਕਹਿੰਦੇ ਨਾਲੇ ਤੁਹਾਡਾ ਜੀਵਨ ਸਫਲ ਹੋਜੂ, ਪਤਾ ਨਹੀਂ ਕਿੰਨੇ ਕੁ ਦਾ ਤੁਸੀਂ ਜੀਵਨ ਸਫਲ ਕਰ ਜਾਓਗੇ। ਇਸ ਲਈ ਇਹ ਸੰਸਾਰ ਹੈ, ਇੱਕ ਖੇਲ ਹੈ, ਇਹ ਖੇਲ ਪਰਮਾਤਮਾ ਦਾ ਹੀ ਆ, ਇੱਕ ਆਉਣ ਜਾਣ ਦਾ ਖੇਲ ਆ ਸੰਸਾਰ ਦਾ। ਕੁਛ ਜੀਵ ਇੱਥੇ ਆਉਂਦੇ ਨੇ, ਆਪਣੇ ਜੀਵਨ ਦੇ ਵਿੱਚ ਕੁਛ ਕਰਕੇ ਜਾਂਦੇ ਨੇ, ਕੁਛ ਜੀਵ ਆਉਂਦੇ ਨੇ ਜਿਹੜੇ ਇੱਕ ਪਸ਼ੂ ਦੀ ਨਈ ਜੀਵਨ ਜਿਉਂ ਕੇ ਚਲੇ ਜਾਂਦੇ ਨੇ। ਦੋ ਤਰੀਕੇ ਮਨੁੱਖਾ ਜਨਮ ਦੇ ਦੱਸੇ ਨੇ ਗੁਰਬਾਣੀ 'ਚ। ਇੱਕ ਤਾਂ ਉਹ ਜੀਵ ਆ ਜਿਹੜੇ ਗੁਰੂ ਵਾਲੇ ਬਣ ਕੇ ਸੰਗਤ ਕਰਦੇ ਨੇ, ਗੁਰੂ ਤੋਂ ਮੱਤ ਲੈਂਦੇ ਨੇ, ਆਪਣਾ ਜੀਵਨ ਸਫਲ ਕਰ ਜਾਂਦੇ ਨੇ। ਉਹ ਗੁਰੂ ਦੀ ਮੱਤ ਅਨੁਸਾਰ ਜੀਵਨ ਚੱਲਦਾ ਉਹਨਾਂ ਦਾ, ਆਪਣੀ ਮੱਤ ਛੱਡ ਦਿੰਦੇ ਨੇ। ਉਹ ਆਪ ਜਪਦੇ ਨੇ, ਦੂਜਿਆਂ ਨੂੰ ਜਪਾਉਂਦੇ ਨੇ, ਆਪ ਇਸ ਮਾਰਗ 'ਤੇ ਚੱਲਦੇ ਨੇ, ਹੋਰਨਾਂ ਨੂੰ ਇਸ ਮਾਰਗ 'ਤੇ ਤੋਲਦੇ ਨੇ ਗੁਰੂ ਦੇ ਮਾਰਗ 'ਤੇ। ਇਸ ਕਰਕੇ ਕੁਛ ਜੀਵ ਐਸੇ ਨੇ ਜਿਨ੍ਹਾਂ ਨੇ ਸਿਰਫ ਇਸ ਤਨ ਤੱਕ ਸੀਮਿਤ ਹੋ ਜਾਂਦੇ ਨੇ, ਆਪਣੇ ਤੱਕ ਜਿਹੜੇ ਸੀਮਿਤ ਹੋ ਜਾਂਦੇ ਨੇ। ਕਿਉਂਕਿ ਗੁਰਸਿੱਖ ਜਿੱਥੇ ਗੁਰਬਾਣੀ ਹੈ ਇਹ ਸਭ ਦਾ ਭਲਾ ਲੋਚਦੀ ਆ, ਗੁਰਸਿੱਖ ਦੀ ਨਿਸ਼ਾਨੀ ਆ, ਉਹ ਸਾਰਿਆਂ ਦਾ ਭਲਾ ਕਰਦਾ, ਕੋਈ ਉਹਦਾ ਮਾੜਾ ਕਰਦਾ ਉਹਦਾ ਵੀ ਭਲਾ ਕਰ ਦਿੰਦਾ। ਜਿਸ ਨੂੰ ਗੁਰਬਾਣੀ 'ਚ ਸਮਝਾ ਰਹੇ ਨੇ ਵੀ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਉਹ ਭਲਾ ਕਿੱਥੇ ਜਾ ਕੇ ਮਨਾਇਆ ਜਾਂਦਾ? ਉਹ ਅਵਸਥਾ ਬਹੁਤ ਮਿਹਨਤ ਕਰਨੀ ਪਊਗੀ ਸਾਨੂੰ, ਗੁਰੂ ਦੀ ਮੱਤ ਲੈਣੀ ਪਊਗੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਵੀ ਤੁਸੀਂ ਪਹਿਲਾਂ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਮੱਤ 'ਚ ਜਿਉਵੋ, ਤੁਹਾਡਾ ਜੀਵਨ ਸਫਲ ਹੋ ਜਾਵੇ। ਨਹੀਂ ਜੇ ਮੱਤ ਲਈ ਤਾਂ ਤੁਹਾਡਾ ਜੀਵਨ ਆਪਣੇ ਤੱਕ ਆ, ਨਿੱਜ ਤੱਕ ਆ। ਅੱਜ ਬਹੁਤੀ ਦੁਨੀਆ ਨਿੱਜ ਤੱਕ ਆ। ਜੇ ਕੋਈ ਗੱਲ ਹੁੰਦੀ ਆ ਤਾਂ ਉਹ ਕਹਿੰਦਾ ਮੈਨੂੰ ਕੀ। ਇਸ ਲਈ ਜਦੋਂ ਗਲ ਤੱਕ ਪਾਣੀ ਆ ਜਾਂਦਾ ਡੁੱਬਣਾ ਸਾਰਿਆਂ ਨੇ ਹੀ ਆ, ਇਸ ਕਰਕੇ ਬਚਣਾ ਕਿਸੇ ਨੇ ਨਹੀਂ। ਫਿਰ ਤਾਂ ਕਰਕੇ ਜੋ ਕੁਛ ਜੀਵ ਜਾਗਦੇ ਹੁੰਦੇ ਨੇ ਉਹਨਾਂ ਆਪਣਾ ਇਤਿਹਾਸ ਕੋਈ ਲਿਖ ਜਾਂਦੇ ਨੇ, ਉਹ ਕੋਈ ਐਸਾ ਕਰਮ ਕਰ ਜਾਂਦੇ ਨੇ ਕਿ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ। ਤਾਂ ਫਿਰ ਉਹਨਾਂ ਦੇ ਜਦੋਂ ਸ਼ਹੀਦ ਹੁੰਦੇ ਨੇ ਉਸ ਦਿਨ ਉਹਨਾਂ ਨੂੰ ਯਾਦ ਕਰਦੇ ਨੇ ਲੋਕ ਕਿ ਅਸੀਂ ਉਹਨਾਂ ਦੇ ਕੋਈ ਪੂਰਨੇ ਪਾਏ ਆ, ਉਸ ਮਾਰਗ 'ਤੇ ਚੱਲੀਏ ਜਿਹੜਾ ਸੱਚ ਦਾ ਮਾਰਗ ਉਹਨਾਂ ਨੇ ਅਪਣਾਇਆ ਹੁੰਦਾ, ਜੋ ਕਿ ਗੁਰੂ ਨਾਨਕ ਦੇ ਘਰ ਨੇ ਸਾਨੂੰ ਸਿਖਾਇਆ। ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਆ, ਕਾਹਦੇ ਲਈ ਦਿੱਤੀ ਆ? ਜ਼ੁਲਮ, ਮਨੁੱਖਤਾ 'ਚ ਜ਼ੁਲਮ ਹੋ ਰਿਹਾ ਸੀ, ਉਸ ਜ਼ੁਲਮ ਨੂੰ ਖਤਮ ਕਰਨ ਲਈ, ਉਸ ਜ਼ੁਲਮ ਦੀ ਜੜ੍ਹ ਪੱਟਣ ਦੇ ਲਈ ਉਹਨਾਂ ਨੇ ਸ਼ਹੀਦੀ ਦਿੱਤੀ ਆ। ਆਪਾਂ ਕੁਰਬਾਨ ਕੀਤਾ, ਸਮਾਂ ਸੀ, ਪਰ ਉਸੇ ਜ਼ੁਲਮ ਦੀ ਜੜ੍ਹ ਤਾਂ ਪੱਟੀ ਜਾਣੀ ਸੀਗੀ ਜੇ ਉਹ ਸ਼ਹੀਦੀ ਦਿੰਦੇ ਤਾਂ, ਕਿਉਂਕਿ ਦਸਵੇਂ ਜਾਮੇ 'ਚ ਫਿਰ ਉਹਨਾਂ ਨੇ ਉਹਨਾਂ ਦੀ ਜੜ੍ਹ ਪੁੱਟੀ ਜਿਹੜੇ ਉਹ ਜ਼ੁਲਮ ਕਰਦੇ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਨੂੰ ਛੱਡ ਕੇ ਚੱਲਦੇ ਚੱਲਦੇ ਰਾਏਕੋਟ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਉੱਥੇ ਪਹੁੰਚਦੇ ਨੇ ਅਤੇ ਉੱਥੋਂ ਸੁਨੇਹਾ ਭੇਜਦੇ ਨੇ ਨੂਰੇ ਦੇ ਹੱਥ ਵੀ ਜਾਂ ਪਤਾ ਲੈ ਕੇ ਆ ਸਰਹਿੰਦ ਦੇ ਵਿੱਚੋਂ। ਸਤਿਗੁਰ ਜਾਣ ਹੀ ਜਾਣ ਹੁੰਦੇ ਨੇ ਪਰ ਉਹ ਅਣਜਾਣ ਦੀ ਤਰ੍ਹਾਂ ਹੀ ਵਰਤਦੇ ਨੇ। ਉਹਨਾਂ ਨੇ ਨੂਰੇ ਨੂੰ ਭੇਜਿਆ, ਨੂਰੇ ਨੇ ਆ ਕੇ ਜਦੋਂ ਸਾਰੀ ਵਿਥਿਆ ਸੁਣਾਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ, ਅਤੇ ਮਹਾਰਾਜ ਨੇ ਉਸ ਅਸਥਾਨ ਦੇ ਉੱਤੇ ਕਾਹੀ ਦਾ ਬੂਟਾ ਸੀ ਤੀਰ ਦੀ ਨੋਕ ਨਾਲ ਜੜ ਪੁੱਟ ਕੇ ਗੱਲ ਕਹੀ ਸੀ ਵੀ ਅੱਜ ਤੋਂ ਮੁਗਲ ਰਾਜ ਇਹ ਜ਼ੁਲਮ ਦਾ ਜਿਹੜਾ ਰਾਜ ਹੈ ਇਹਦੀ ਜੜ ਪੁੱਟੀ ਗਈ, ਔਰ ਪੁੱਟੀ ਗਈ। ਉਹ ਤਾਂ ਪੁੱਟੀ ਗਈ ਜੇ ਉਹ ਗੁਰਸਿੱਖਾਂ ਨੇ ਗੁਰੂ ਸਾਹਿਬਾਂ ਦੇ ਨਾਲ ਜੁੜ ਕੇ ਉਸ ਪਰਮੇਸ਼ਰ ਦੇ ਰਸਤੇ 'ਤੇ ਚੱਲੇ, ਗੁਰੂ ਦੇ ਮਾਰਗ 'ਤੇ ਚੱਲੇ ਸਾਰੇ ਸਿੱਖ। ਉਹੀ ਜੀਵ ਸੀ ਜਿਹੜੇ ਕਿ ਅਨਿਆਏ ਹੋ ਰਿਹਾ ਸੀ ਜਿਨ੍ਹਾਂ 'ਤੇ, ਜਿਨ੍ਹਾਂ ਨੂੰ ਜੋ ਮਰਜ਼ੀ ਸਜ਼ਾ ਦਿੰਦੇ ਸੀ ਕਿਉਂਕਿ ਵੰਡੀਆਂ ਪਾਈਆਂ ਹੋਈਆਂ ਸੀਗੀਆਂ ਉਸ ਸਮੇਂ, ਸ਼ਾਮ ਦਾਮ ਦੰਡ ਭੇਦ ਇੱਕ ਦੂਜੇ 'ਚ ਭੇਦ ਪਾ ਕੇ ਜਿਵੇਂ ਕਿ ਚਾਰ ਵਰਨਾਂ ਦੇ ਵਿੱਚ ਤੁਹਾਨੂੰ ਵੰਡਿਆ ਹੋਇਆ ਸੀ, ਗੁਰੂ ਨੇ ਇੱਕ ਕਰ ਦਿੱਤਾ। ਜਦੋਂ ਤੁਸੀਂ ਇੱਕ ਹੋਏ ਤਾਂ ਉਹ ਜ਼ੁਲਮ ਦੀ ਜੜ੍ਹ ਪੁੱਟ ਦਿੱਤੀ। ਅਤੇ ਛਾਤਰ ਬਹੁਤ ਹੁੰਦਾ, ਜਿਹੜਾ ਇਹ ਰਾਜਨੀਤੀ ਹੁੰਦੀ ਹੈ ਨਾ, ਇਹ ਛਾਤਰ ਬਹੁਤ ਹੁੰਦੇ ਨੇ। ਇਹਨਾਂ ਨੇ ਉਹੀ ਕੰਮ ਤੁਹਾਡੇ 'ਚ ਫੇਰ ਕਰਤਾ, ਤੁਹਾਨੂੰ ਇੱਕ ਕੀਤਾ ਸੀ, ਇੱਕ ਦੀ ਸ਼ਰਨ 'ਚ ਤੇ ਤੁਸੀਂ ਅੱਜ ਵੀ ਉਹੀ ਕੰਮ ਕਰਦੇ ਹੋ। ਅੱਜ ਵੀ ਸਾਡੇ ਵਿੱਚੋਂ ਉਹੀ ਭੇਦਭਾਵ ਮੁੱਕਿਆ ਨਹੀਂ ਅਜੇ। ਇਹ ਜਿੱਦੇ ਮੁੱਕ ਗਿਆ ਉਦੇ ਤੁਸੀਂ ਇੱਕ ਹੋ ਜਾਓਗੇ। ਜਿੱਦੇ ਤੁਸੀਂ ਇੱਕ ਹੋ ਗਏ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ। ਇਸ ਕਰਕੇ ਇਹਨੂੰ ਕਹਿੰਦੇ ਆ ਅਗਿਆਨਤਾ। ਜਿੰਨਾ ਚਿਰ ਇਹ ਗਿਆਨ ਨਹੀਂ ਨਾ ਆਉਂਦਾ ਗੁਰਬਾਣੀ ਦਾ, ਉਨਾ ਚਿਰ ਅਸੀਂ ਅੰਧੇਰੇ 'ਚ ਹੀ ਰਹਾਂਗੇ। ਤਾਂ ਕਰਕੇ ਸੇਧ ਗੁਰੂ ਤੋਂ ਲੈਣੀ ਚਾਹੀਦੀ ਹੈ, ਜਿਵੇਂ ਕਿ ਗੁਰਸਿੱਖਾਂ ਨੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸੇਧ ਲਈ। ਬਹੁਤ ਸਮਾਂ ਲੱਗਿਆ ਇਸ ਕੰਮ ਨੂੰ। ਦਸਵੇਂ ਜਾਮੇ ਤੱਕ ਐਸੇ ਗੁਰਸਿੱਖ ਜਿਹੜੇ ਕਿ ਉਹਨਾਂ ਦੀ ਹਾਲਤ ਐਸੀ ਸੀ, ਆਪਣੇ 'ਚੋਂ ਹੀ ਸੀ ਸਾਰੇ, ਆਪਣੇ ਵੱਡੇ ਵਡੇਰੇ ਸੀ, ਉਹਨਾਂ ਦੇ ਉੱਤੇ ਜਿਹੜੇ ਰਾਜ ਕਰਦੇ ਸੀ ਉਹ ਬ੍ਰਾਹਮਣ ਲੋਕ। ਬ੍ਰਾਹਮਣ ਤਾਂ ਨਹੀਂ ਹੁੰਦਾ, ਉਹਨਾਂ ਨੂੰ ਬ੍ਰਾਹਮਣ ਕਿਹਾ ਗਿਆ। ਬ੍ਰਾਹਮਣ ਹੁੰਦਾ ਜਿਹਨੂੰ ਬ੍ਰਹਮ ਦਾ ਭੇਤ ਹੋਵੇ। ਔਰ ਉਹ ਐਸੇ ਤਰ੍ਹਾਂ ਰਾਜ ਕਰਦੇ ਸੀ, ਕਹਿੰਦੇ ਸੀ ਜੇ ਉਹ ਥੁੱਕ ਵੀ ਥੁੱਕਦੇ ਸੀ ਕਹਿੰਦੇ ਸੀ ਮੂੰਹ ਖੋਲ। ਇੰਨੀ ਜਾਣੀ ਗਲਾਨੀ ਵਰਤੀ ਹੋਈ ਸੀ। ਇਹ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ 'ਚ ਵੀ ਕਿਹਾ ਹੋਇਆ। ਭਾਈ ਗੁਰਦਾਸ ਦੀਆਂ ਵਾਰਾਂ ਦੀ ਸ਼ਾਮ ਨੂੰ ਲੜੀਵਾਰ ਕਥਾ ਚੱਲ ਰਹੀ ਆ ਵੀ ਐਸੀ ਹਾਲਤ ਸੀ ਮਨੁੱਖਤਾ ਦੀ, ਇੰਨੀ ਜ਼ਿਆਦਾ ਕਮਜ਼ੋਰ ਕਰਤਾ ਸੀ ਤੁਹਾਨੂੰ। ਫਿਰ ਉਹਨਾਂ ਸਾਰਿਆਂ ਨੂੰ ਗਾਲਣਾ ਲਾਇਆ, ਭਗਤਾਂ ਤੋਂ ਸ਼ੁਰੂ ਹੋਇਆ, ਭਗਤਾਂ ਨੇ ਵੰਡੀਆਂ ਖਤਮ ਕੀਤੀਆਂ, ਕੋਸ਼ਿਸ਼ ਕੀਤੀ। ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ, ਜਿਨ੍ਹਾਂ ਨੂੰ ਉਹ ਸ਼ੂਦਰ ਕਹਿੰਦੇ ਸੀ, ਜਿਨ੍ਹਾਂ ਨੂੰ ਨੀਵੇਂ ਕਹਿੰਦੇ ਸੀ, ਸਾਰੇ ਰਾਜ ਕਰਦੇ ਸੀ, ਉਹਨਾਂ ਸਾਰਿਆਂ ਦੇ ਵਿੱਚ ਭਗਤ ਪੈਦਾ ਕੀਤੇ ਪਹਿਲਾਂ ਤਾਂ ਪਰਮਾਤਮਾ ਨੇ। ਦੇਖੋ, ਪੜ੍ਹੋ ਇਤਿਹਾਸ, ਪੜ੍ਹੋ ਗੁਰਬਾਣੀ। ਜਿਨ੍ਹਾਂ ਨੂੰ ਨੀਚ ਕਹਿੰਦੇ ਸੀ ਪਰ ਉਹਨਾਂ ਲੋਕਾਂ ਨੇ ਕਸਰ ਉਹਨਾਂ ਨੂੰ ਵੀ ਨਹੀਂ ਛੱਡੀ ਮਾਰਨ ਦੀ, ਪਰ ਪਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ। ਬਾਬੇ ਕਬੀਰ ਨੇ ਪ੍ਰਚਾਰ ਸ਼ੁਰੂ ਕੀਤਾ, ਮਾਰਨ ਤੱਕ ਚਲੇ ਗਏ ਪਰ ਨਹੀਂ ਮਾਰ ਸਕੇ। ਜਿਸ ਕਾ ਸਾਹਿਬ ਡਾਡਾ ਹੋਏ ਤਿਸ ਕੋ ਮਾਰ ਨਾ ਸਕੇ ਕੋਈ। ਭਗਤ ਰਵਿਦਾਸ ਜੀ ਨੇ ਪ੍ਰਚਾਰ ਕੀਤਾ, ਮਾਰਨ ਤੱਕ ਚਲੇ ਗਏ। ਨਾਮਦੇਵ ਜੀ ਨੇ ਪ੍ਰਚਾਰ ਕੀਤਾ, ਉਹਨਾਂ ਨੂੰ ਜਿਵੇਂ ਹੁਣ ਆਪਾਂ ਗੁਰਦੁਆਰੇ ਕੋਈ ਵੀ ਆ ਕੇ ਬੈਠਦੇ ਹਾਂ ਇੱਥੇ ਗੁਰੂ ਦੇ ਬਚਨ ਸੁਣਦੇ ਹਾਂ, ਉਹ ਮੰਦਿਰ ਦੇ ਵਿੱਚ ਚਲੇ ਗਏ, ਉਹਨਾਂ ਨੂੰ ਫੜ ਕੇ ਬਾਹਰ ਘਸੀਟ ਕੇ ਸੁੱਟਤਾ। ਸ਼ੂਦ ਸ਼ੂਦ ਕਰ, ਮਾਰ ਵਿਗਾਰਿਓ, ਮੁੱਕ ਕਹਾਂ ਕਰੇ ਬਾਪ ਬੀਟ ਲਾਓ। ਪਰਮੇਸ਼ਰ ਅੱਗੇ ਉਹਨੇ ਫਿਰ ਬੇਨਤੀ ਕੀਤੀ, ਬਾਹਰ ਬਹਿ ਕੇ ਗਾਉਣ ਲੱਗ ਗਿਆ। ਜਦੋਂ ਮਾਰ ਕਹਿੰਦੇ ਫੇਰ ਦੀਆ ਬਿਹੋਰਾ ਨਾਮੇ ਕੋ ਪੰਡੀਅਨ ਕੋ ਪਛਵਾੜ ਲਾ। ਇੱਥੋਂ ਤੱਕ ਉਹ ਆਪਦੇ ਭਗਤਾਂ ਲਈ ਕਰਦਾ, ਇੰਨੀ ਰੱਖਿਆ ਕਰਦਾ ਆਪਣੀ ਜਿਹਨੂੰ ਅਸੀਂ ਭੁੱਲ ਚੁੱਕੇ ਹਾਂ। ਇਸ ਲਈ ਇਹ ਤਰੀਕੇ ਅਪਣਾਉਂਦੇ ਹੋਏ ਗੁਰੂ ਸਾਹਿਬਾਂ ਨੇ ਪਹਿਲਾਂ ਸਾਨੂੰ ਇੱਕ ਕੀਤਾ, ਇੱਕ ਕਰਨ ਦਾ ਢੰਗ ਦੇਖੋ ਕਿੰਨਾ ਵਧੀਆ ਸੀ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਦੋ ਲੰਗਰ ਚਲਾ ਤੇ ਇੱਕ ਕਰਨ ਲਈ, ਜੇ ਅੱਜ ਵੀ ਦੋ ਲੰਗਰ ਚੱਲਦੇ ਤਾਂ ਹੈਗੇ ਆ, ਪਰ ਇੱਕ ਵੱਲ ਬਾਹਲਾ ਧਿਆਨ ਆ, ਦੂਜੇ ਵੱਲ ਸਾਡਾ ਧਿਆਨ ਘੱਟ ਆ। ਕਿਉਂਕਿ ਮੈਂ 36 ਸਾਲ ਤੋਂ ਤਾਂ ਇਸੇ ਮਹਿਕਮੇ 'ਚ ਹੀ ਹਾਂ, ਦੇਖਦੇ ਰਹੀਦਾ, ਕਹੀ ਤਾਂ ਕੁਛ ਨਹੀਂ ਕਿਸੇ ਨੂੰ, ਕਹੀਏ ਵੀ ਕੀ, ਇੱਥੇ ਤਾਂ ਕੁਛ ਬੋਲ ਸਕਦੇ ਹਾਂ। ਜੇ ਬਾਹਰ ਬੋਲਤਾ ਤੁਸੀਂ ਨਾਮਦੇਵ ਵਾਂਗੂ ਚੱਕ ਕੇ ਮੈਨੂੰ ਬਾਹਰ ਮਾਰਨਾ, ਤੁਸੀਂ ਕਿਹੜਾ ਬਰਦਾਸ਼ਤ ਕਰਨਾ? ਬਰਦਾਸ਼ਤ ਆਪਾਂ ਵੀ ਨਹੀਂ ਕਰਦੇ ਜੇ ਕੋਈ ਸੱਚ ਬੋਲ ਦੇਵੇ। ਹੁਣ ਦੋ ਲੰਗਰ ਚਲਾਏ ਗੁਰੂ ਨਾਨਕ ਨੇ, ਇੱਕ ਤਾਂ ਧਨ ਦਾ ਲੰਗਰ, ਭੁੱਖਿਆਂ ਨੂੰ ਪ੍ਰਸ਼ਾਦਾ, ਦੂਜਾ ਲੰਗਰ ਚਲਾਇਆ ਉਹਨਾਂ ਨੇ ਮਨ ਦਾ। ਮਨ ਵੀ ਭੁੱਖਾ ਨਾ, ਹੁਣ ਮਨ ਦਾ ਲੰਗਰ ਗੁਰੂ ਦਾ ਸ਼ਬਦ ਆ, ਇਦੋਂ ਬਿਨਾਂ ਤ੍ਰਿਪਤ ਨਹੀਂ ਕੋਈ ਅੱਜ ਤੱਕ ਹੋਇਆ। ਤਨ ਦਾ ਲੰਗਰ ਛੱਕ ਕੇ, ਜੇ ਮਨ ਦਾ ਲੰਗਰ ਨਹੀਂ ਨਾ ਛੱਕਿਆ ਤੁਸੀਂ, ਕਿਤੇ ਤ੍ਰਿਪਤੀ ਨਹੀਂ ਮਿਲਣੀ ਦੁਨੀਆਂ 'ਚ। ਕਿਉਂਕਿ ਮੇਰਾ ਆਪਣਾ ਤਜਰਬਾ ਹੈ, ਜੋ ਬੋਲ ਰਿਹਾ ਮੈਂ ਆਪਣਾ ਪ੍ਰੈਕਟੀਕਲ ਆ। ਮੇਰਾ ਵੀ ਮਨ ਤ੍ਰਿਪਤ ਨਹੀਂ ਸੀ ਕਿਸੇ ਸਮੇਂ, ਪਰ ਅੱਜ ਇਹਦੀ ਰਹਿਮਤ ਆ ਜਿੰਨਾ ਕੁ ਤ੍ਰਿਪਤ ਕਰਤਾ ਇਹਨੇ। ਇਹਦੀ ਰਹਿਮਤ ਤੋਂ ਬਿਨਾਂ ਤ੍ਰਿਪਤ ਨਹੀਂ ਹੋ ਸਕਦਾ। ਇਹ ਛਕੋਗੇ ਲੰਗਰ ਜਿੱਦੇ, ਉਦੋਂ ਤੁਹਾਡਾ ਮਨ ਦੀ ਭੁੱਖ ਖਤਮ ਹੋ ਜੂਗੀ। ਨਾਨਕ ਭੁੱਖਾ ਤਾਂ ਰੱਜੇ ਜੇ ਗੁਣ ਕਹਿ ਗੁਣੀ ਸਮਾਵਣਿਆ। ਅਸੀਂ ਉਦੇ ਰੱਜਾਂਗੇ ਜਿੱਦੇ ਸਾਡੇ ਹਿਰਦੇ 'ਚ ਗੁਰੂ ਦਾ ਸ਼ਬਦ ਦਾ ਲੰਗਰ ਵਸ ਗਿਆ। ਗੁਰੂ ਨਾਨਕ ਨੇ ਦੋ ਲੰਗਰ ਸ਼ੁਰੂ ਕੀਤੇ, ਉਹਦਾ ਕਾਰਨ ਸੀ। ਉਹਨਾਂ ਨੇ ਪਹਿਲਾਂ ਦੇਖੋ ਵਿਧੀ ਕਿੰਨੀ ਵਧੀਆ ਸਾਡੀ, ਅੱਜ ਵੀ ਚੱਲਦੀ ਹੈ, ਪਰ ਅਸੀਂ ਭੁੱਲ ਗਏ ਹਾਂ ਬਹੁਤ ਕੁਛ। ਉਹਨਾਂ ਨੇ ਕਿਹਾ ਵੀ ਸਾਰੇ ਜਾਣੇ ਆਪਣੇ ਆਪਣੇ ਘਰਾਂ ਤੋਂ ਥੋੜ੍ਹਾ ਥੋੜ੍ਹਾ ਅਨਾਜ ਲੈ ਕੇ ਆਓ, ਇੱਕ ਥਾਂ 'ਤੇ ਇਕੱਠੇ ਬੈਠੋ। ਉਹ ਧਰਮਸ਼ਾਲਾ ਬਣਾ ਲੈਂਦੇ ਸੀ ਵੀ ਇੱਥੇ ਹੁਣ ਇਹ ਭੋਜਨ ਤਿਆਰ ਕਰੋ ਸਾਰੇ ਜਾਣੇ ਜਿਹੜੇ ਆਪਣੇ ਆਪਣੇ ਘਰੋਂ ਲੈ ਕੇ ਆਏ। ਉਹ ਭੋਜਨ ਤਿਆਰ ਕਰਦੇ ਸੀ, ਫਿਰ ਇੱਕ ਪੰਗਤ ਸਾਰਿਆਂ ਨੂੰ ਛਕਾਉਂਦੇ ਸੀ। ਇੱਕ ਕੀਤਾ ਪਹਿਲਾਂ ਤਾਂ ਉਹਨਾਂ ਨੇ ਸਾਰਿਆਂ ਨੂੰ ਜਿਹੜੀ ਵੰਡ ਪਾਈ ਹੋਈ ਸੀਗੀ, ਸ਼ਾਮ ਦਾਮ ਦੰਡ ਭੇਦ ਭੇਦਭਾਵ ਪਾਇਆ ਹੋਇਆ ਸੀਗਾ, ਇਹ ਮੈਂ ਨੀ ਮੈਂ ਉੱਚਾ। ਅੱਜ ਵੀ ਉੱਚਾ ਨੀਵਾਂ ਸਮਝਦੇ ਹਾਂ ਆਪਾਂ, ਜਿਹੜਾ ਉੱਚਾ ਨੀਵਾਂ ਸਮਝਦਾ ਅਜੇ ਗੁਰੂ ਨਾਨਕ ਤੋਂ ਬਹੁਤ ਦੂਰ ਆ। ਕਹਿਣਾ ਭਾਵੇਂ ਅਸੀਂ ਲੱਖ ਕਹੀ ਜਾਵਾਂ, ਮੈਂ ਵੀ ਕਹੀ ਜਾਵਾਂ, ਇਸ ਗੁਰੂ ਨਾਨਕ ਦਾ ਸਿੱਖ ਹਾਂ, ਪਰ ਭੇਦਭਾਵ ਖਤਮ ਕੀਤਾ ਉਹਨਾਂ ਨੇ। ਪਹਿਲਾਂ ਇੱਕ ਪੰਗਤ 'ਚ ਬਿਠਾ ਕੇ ਲੰਗਰ ਛਕਾਉਣਾ, ਫਿਰ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਸੀ ਰੋਜ਼, ਕਿਉਂਕਿ ਉਹ ਕਰਮ ਵੀ ਕਰਦੇ ਸੀ। ਸ਼ਾਮ ਦੇ ਟਾਈਮ ਉਹਨਾਂ ਨੂੰ ਇਹ ਲੰਗਰ ਗੁਰੂ ਦੇ ਸ਼ਬਦ ਦਾ ਨਾਲ ਛਕਾਉਂਦੇ ਸੀ। ਪਹਿਲਾਂ ਉਹ ਘਰਾਂ ਤੋਂ ਭੋਜਨ ਤਿਆਰ ਕਰਦੇ ਸੀ, ਫਿਰ ਉੱਥੇ ਇਕੱਠੇ ਬੈਠਦੇ, ਫਿਰ ਇਹ ਗੁਰੂ ਦੇ ਸ਼ਬਦ ਦਾ ਲੰਗਰ ਚੱਲਦਾ ਸੀ। ਇਹ ਦੋਨੇ ਲੰਗਰਾਂ 'ਚ ਤੋੜ ਤਾਂ ਨਹੀਂ ਆਉਂਦੀ, ਪਰ ਲੰਗਰ ਹੀ ਮਾਡਰਨ ਵਾਲੇ ਬਣ ਜਾਣ ਤਾਂ ਫਿਰ ਔਖਾ ਹੋ ਜਾਊਗਾ ਤੁਹਾਡਾ ਵੀ, ਕਿਉਂਕਿ ਫਿਰ ਤਾਂ ਅਸੀਂ ਲੰਗਰ ਹੀ ਛਕਣ ਆਵਾਂਗੇ, ਇਹ ਤਾਂ ਭੁੱਲ ਜਾਵਾਂਗੇ, ਕਿਉਂਕਿ ਤਮੋ ਗੁਣੀ ਲੰਗਰ ਜਿਹੜਾ ਹੈ ਨਾ, ਉਹ ਮਨ ਨੂੰ ਤਮੋ ਗੁਣ 'ਚ ਲੈ ਜਾਂਦਾ ਹੈ। ਸਾਦਾ ਭੋਜਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਅਲਪਹਾਰ ਸੁਲਪ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ। ਇਸ ਕਰਕੇ ਲੰਗਰ ਛਕਣਾ ਜ਼ਰੂਰੀ ਆ ਤਨ ਕਰਕੇ, ਪਰ ਇਕੱਲਾ ਲੰਗਰ ਛੱਕ ਕੇ ਨਾ ਮੁੜ ਜਾਈਏ। ਆਹ ਲੰਗਰ ਜਿਹੜਾ ਚੱਲਦਾ ਨਾ, ਇਹ ਉਦੋਂ ਜ਼ਰੂਰੀ ਆ। ਗੁਰੂ ਨਾਨਕ ਦੇਵ ਜੀ ਨੇ ਦੋਨੇ ਲੰਗਰ ਚਲਾਏ, ਤਨ ਦਾ ਅਤੇ ਮਨ ਦਾ, ਅੱਜ ਤੱਕ ਚੱਲਦੇ ਨੇ, ਚੱਲਦੇ ਹੀ ਰਹਿਣੇ ਆ ਇਹ। ਇਸ ਕਰਕੇ ਇਹ ਲੰਗਰ ਗੁਰੂ ਦਾ ਹੁੰਦਾ ਜਿਹੜਾ ਵੀ ਹੁੰਦਾ। ਕਈ ਵਾਰ ਮੇਰੇ ਵਰਗਾ ਗੁਰੂ ਦਾ ਦਿੱਤਾ ਹੁੰਦਾ, ਸਾਰਾ ਕੁਛ ਹੈ ਹੀ ਗੁਰੂ ਦਾ ਦਿੱਤਾ, ਹੁਣੇ ਸ਼ਬਦ ਸੁਣ ਕੇ ਹਟੇ ਆਪਾਂ, ਵੀ ਜਿਹੜਾ ਪਰਮੇਸ਼ਰ ਸਭ ਕੁਛ ਦੇਣ ਵਾਲਾ ਉਹਨੂੰ ਤਾਂ ਅਸੀਂ ਭੁੱਲ ਗਏ। ਜਿਹਨੂੰ ਕਹਿੰਦੇ ਦੇਣ ਹਾਰ ਪ੍ਰਭ ਛੋੜ ਕੇ ਲਾਗੇ ਆਨ ਸਵਾਏ, ਨਾਨਕ ਕਹੂੰ ਨਸੀ ਜੀ ਨਾ ਬਿਨ ਨਾਵੇ ਪੱਤ ਜਾਏ। ਕਈ ਵਾਰ ਬੰਦਾ ਲਿਖਾਉਂਦਾ ਜੀ ਅੱਜ ਮੇਰਾ ਲੰਗਰ, ਲਿਖਾਇਆ ਕਰੋ, ਵਧੀਆ ਗੱਲ, ਮਾੜੀ ਗੱਲ ਨਹੀਂ, ਪਰ ਹਉਮੈ ਨਾ ਕਿਤੇ ਆ ਜਾਏ। ਇਹ ਖਿਆਲ ਲੰਗਰ ਗੁਰੂ ਦਾ ਹੀ ਆ, ਜਿਵੇਂ ਉਸ ਸਮੇਂ ਸਾਰੇ ਗੁਰਮੁਖ ਇਕੱਠੇ ਕਰਕੇ ਲਿਆਉਂਦੇ ਸੀ, ਤੁਸੀਂ ਵੀ ਇਕੱਠੇ ਕਰਦੇ ਹੋ, ਮਿਹਨਤ ਕਰਦੇ ਹੋ, ਮਾੜੀ ਗੱਲ ਨਹੀਂ, ਵਧੀਆ ਗੱਲ ਆ। ਇਸ ਕਰਕੇ ਦੋਨੇ ਲੰਗਰ ਛੱਕ ਕੇ, ਇੱਥੇ ਭੀੜ ਘੱਟ ਹੁੰਦੀ ਆ, ਉੱਥੇ ਭੀੜ ਜ਼ਿਆਦਾ ਹੁੰਦੀ ਆ, ਤਾਂ ਦੁੱਖ ਜਿਹਾ ਹੁੰਦਾ ਥੋੜ੍ਹਾ ਜਿਹਾ, ਵੀ ਇੱਥੇ ਘੰਟਾ ਕੁ ਤਾਂ ਇੱਥੇ ਹੀ ਬੈਠਿਆ ਕਰੋ, ਦੋ ਘੰਟੇ ਇੱਥੇ ਹੀ ਬੈਠਿਆ ਕਰੋ, ਘਰੋਂ ਆਏ ਛੱਡ ਕੇ ਕੰਮ। ਜੇ ਇਹ ਭੋਜਨ ਨਾ ਛੱਕਿਆ ਤਾਂ ਜੀਵਨ ਵਿਅਰਥ ਚਲਾ ਜਾਊਗਾ, ਮਨ ਭੁੱਖਾ, ਮਨ ਨੇ ਦੁਬਾਰਾ ਜਨਮ ਲੈ ਲੈਣਾ ਫਿਰ, ਕਿਉਂਕਿ ਇਹਦੀ ਭੁੱਖ ਨਹੀਂ ਖਤਮ ਹੋਈ। ਕਿੰਨੇ ਯੁੱਗ ਹੋ ਗਏ, ਗੁਰਬਾਣੀ ਕਹਿ ਰਹੀ ਹੈ ਇਸ ਮਨ ਨੂੰ, ਕਾਰਨ ਕੀ ਆ, ਵੀ ਇਹ ਬੰਨ ਇੱਥੇ ਆ ਕੇ ਬੰਨਿਆ ਗਿਆ, ਇਹਦੀ ਭੁੱਖ ਨਹੀਂ ਖਤਮ ਹੁੰਦੀ। ਇਸ ਕਰਕੇ ਜਦੋਂ ਵਾਹਿਗੁਰੂ ਖੁਸ਼ ਹੁੰਦਾ, ਪਰਮਾਤਮਾ ਖੁਸ਼ ਹੁੰਦਾ, ਉਦੋਂ ਸਾਨੂੰ ਫਿਰ ਸੰਗਤ 'ਚ ਸੱਦ ਕੇ ਬਿਠਾਉਂਦਾ, ਜਿਹਨੂੰ ਮਾਰ ਕਹਿੰਦੇ ਆਪੇ ਸੰਗਤ ਸੱਦ ਬਹਾਲੇ ਆਪੇ ਬੇਦਾ ਕਰਾ। ਇਸ ਸੰਗਤ ਜਦੋਂ ਅਸੀਂ ਆ ਕੇ ਬੈਠਾਂਗੇ, ਇਹ ਗੁਰੂ ਦਾ ਲੰਗਰ ਛਕਾਂਗੇ, ਲੰਗਰ ਚੱਲੇ ਗੁਰ ਸ਼ਬਦ, ਇਹ ਗੁਰੂ ਦੇ ਸ਼ਬਦ ਦਾ ਲੰਗਰ। ਕਹਿੰਦੇ ਹਰ ਤੋਟ ਨਾ ਆਵੀ ਖੱਟੀ ਹੈ, ਕਹਿੰਦੇ ਫਿਰ ਤੁਹਾਨੂੰ ਕੋਈ ਤੋਟ ਨਹੀਂ ਆਊਗੀ, ਤੁਹਾਨੂੰ ਖੱਟੀ ਇਹ ਵੱਧਦੀ ਜਾਊਗੀ, ਦਿਨੋਂ ਦਿਨ ਤੁਹਾਡੇ 'ਚ ਵਾਧਾ ਆਊਗਾ, ਕਿਉਂਕਿ ਤੁਹਾਡੇ ਅੰਦਰ ਸਬਰ ਸੰਤੋਖ ਆ ਗਿਆ, ਤੁਹਾਨੂੰ ਸ਼ਾਂਤ ਹੋ ਜਾਓਗੇ, ਮਨ ਸ਼ਾਂਤ ਹੋ ਜਾਊਗਾ। ਇਸ ਲਈ ਸਾਨੂੰ ਮਨ ਨੂੰ ਸ਼ਾਂਤੀ ਲਈ, ਮਨ ਨੂੰ ਟਿਕਾਓ ਲਈ ਗੁਰੂ ਦੇ ਸ਼ਬਦ ਦਾ ਬਹੁਤ ਜ਼ਿਆਦਾ ਜ਼ਰੂਰਤ ਆ, ਕਿਉਂਕਿ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ, ਸਾਡੀ ਬਹੁ ਗਿਣਤੀ ਆ, ਸਾਡਾ ਮਨ ਟਿਕਦਾ ਨਹੀਂ, ਮਨ ਨੂੰ ਸ਼ਾਂਤੀ ਨਹੀਂ ਹੈਗੀ, ਜਿਹੜੀ ਕਿ ਅਸੀਂ ਬਾਹਰੋਂ ਭਾਲਦੇ ਫਿਰਦੇ ਹਾਂ। ਬਹੁਤ ਸਾਰੇ ਲੋਕ ਕੋਈ ਕਾਉਂਸਲਿੰਗ ਕਰਦਾ, ਕੋਈ ਡਾਕਟਰਾਂ ਕੋਲ ਜਾਂਦਾ ਹੈ, ਪਰ ਇਸ ਮਨ ਦਾ ਦੁਨੀਆ 'ਚ ਕਿਤੇ ਇਲਾਜ ਹੈ ਨਹੀਂ ਗਾ, ਇਹ ਗੁਰਬਾਣੀ ਕਹਿ ਰਹੀ ਹੈ। ਇੱਕੋ ਹੀ ਇਲਾਜ ਆ ਮਨ ਦਾ ਗੁਰੂ, ਕਿਉਂਕਿ ਮਨ ਦਾ ਕੋਈ ਡਾਕਟਰ ਹੀ ਹੈ ਨਹੀਂ ਗਾ ਦੁਨੀਆ 'ਚ। ਜਿਹੜੀ ਹੈ ਡਿਪਰੈਸ਼ਨ ਕਹਿੰਦੇ, ਜਿਹਨੂੰ ਤੁਸੀਂ ਚਿੰਤਾ ਕਹਿੰਦੇ ਹੋ, ਇਹਦਾ ਕੋਈ ਇਲਾਜ ਨਹੀਂ ਹੈ, ਇਹਦਾ ਇਲਾਜ ਗੁਰੂ ਕੋਲ ਆ। ਇਸ ਲਈ ਅੱਜ ਦੁਨੀਆ ਗੁਰੂ ਤੋਂ ਦੂਰ ਜਾਣ ਕਰਕੇ, ਸਭ ਕੁਛ ਹੁੰਦਿਆਂ ਹੋਇਆਂ, ਸਾਰੇ ਸੁੱਖ ਸਹੂਲਤਾਂ ਆਉਂਦਿਆਂ ਹੋਇਆਂ, ਅਸੀਂ ਦੁਖੀ ਹਾਂ। ਕਾਰਨ ਕੀ? ਕਿ ਗੁਰੂ ਨਹੀਂ ਹੈ ਸਾਡੇ ਹਿਰਦੇ 'ਚ ਵਸਿਆ ਹੋਇਆ। ਤਾਂ ਕਰਕੇ ਇਹ ਜਿਹੜਾ ਮਨ ਹੈ, ਇਹ ਸਭ ਕੁਛ ਹੁੰਦਿਆਂ ਦੁਖੀ, ਦੁੱਖ ਹੀ ਨਹੀਂ ਮੁੱਕਦਾ। ਕਿਸੇ ਕੋਲ ਦੇਖ ਲਿਓ ਖੋਲ੍ਹ ਕੇ ਗੰਢ, ਗੁਰਬਾਣੀ 'ਚ ਤਾਂ ਜ਼ਿਕਰ ਕੀਤਾ ਗਿਆ, ਗੁਰੂ ਸਾਹਿਬਾਂ ਨੇ ਦੇਖਿਆ, ਗੁਰੂ ਸਾਹਿਬ ਜਾਂਦੇ ਸੀ ਸੰਗਤਾਂ 'ਚ, ਜਿਵੇਂ ਕਹਿੰਦੇ ਕਿਸੇ ਨੂੰ ਕਹਿਣਾ ਵੀ ਸੁਣਾਓ ਕੋਈ ਬਚਨ ਗੁਰੂ ਦਾ, ਕੀ ਸੁਣਿਆ ਹੁਣ ਤੱਕ ਤੁਸੀਂ, ਉਹਨਾਂ ਨੇ ਕਹਿੰਦੇ ਆਪਦਾ ਦੁੱਖ ਖੋਲ੍ਹ ਕੇ ਬਹਿ ਜਾਣਾ। ਜਿਸ ਮਨੁੱਖ 'ਤੇ ਮੈਂ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ। ਅੱਜ ਵੀ ਕਿਤੇ ਜਾਂਦੇ ਹਾਂ ਆਪਾਂ, ਸੱਜਣ ਮਿੱਤਰ ਮਿਲਦੇ ਹਾਂ, ਬਸ ਦੁੱਖ ਦੀਆਂ ਪੰਡਾਂ ਖੋਲ੍ਹ ਲੈਂਦੇ ਹਾਂ। ਅਤੇ ਜੇ ਅਸੀਂ ਸਾਰੀ ਉਮਰ ਇਹ ਦੁੱਖ ਇਕੱਠੇ ਕੀਤੇ ਤਾਂ ਅੰਤ ਵੇਲੇ ਫਿਰ ਜੋ ਬੀਜਿਆ ਉਹ ਸਾਨੂੰ ਵੱਢਣਾ ਪੈਣਾ, ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ, ਕਿਉਂਕਿ ਜੋ ਮਨ ਕਰ ਰਿਹਾ ਉਹ ਬੀਜ ਰਿਹਾ ਉਹ ਬੰਨ ਰਿਹਾ ਪੰਡਾਂ, ਅਤੇ ਇਹ ਨਾਲ ਜਾਂਦੀਆਂ ਸਾਡੇ, ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ। ਜਦੋਂ ਇਹ ਸਰੀਰ ਛੱਡਾਂਗੇ, ਮਨ ਦਾ ਹਿਸਾਬ ਕਿਤਾਬ 100% ਹੈ, ਗੁਰਬਾਣੀ ਕਹਿ ਰਹੀ ਹੈ, ਜਦੋਂ ਇਹਦਾ ਲੇਖਾ ਹੁੰਦਾ ਹੈ, ਫਿਰ ਮਹਾਰਾਜ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲ੍ਹੀਆਂ, ਸੁੱਖ ਨਾ ਨਿਕਲਿਓ ਕੋਈ, ਸੁੱਖ ਨਾ ਨਾਮ ਬਿਨ। ਕਿੰਨਾ ਸਮਾਂ ਇਹਨੇ ਸੰਗਤ ਕੀਤੀ ਹੈ, ਕਿੰਨਾ ਸਮਾਂ ਇਹਨੇ ਨਾਮ ਜਪਿਆ, ਕਿੰਨਾ ਸਮਾਂ ਮਨ ਜੁੜਿਆ, ਕਿੰਨਾ ਸਮਾਂ ਮਨ ਟਿਕਿਆ, ਉਹ ਅਲੱਗ ਆ। ਇਸ ਕਰਕੇ ਇਹ ਮਨ ਦੁਖੀ ਅਸ਼ਾਂਤ ਹੈ ਅੱਜ ਸਾਡਾ। ਗੁਰਬਾਣੀ 'ਚ ਸੱਚੇ ਪਾਤਸ਼ਾਹ ਨੇ ਇਸ ਮਨ ਦਾ ਇਲਾਜ ਕੀਤਾ। ਜਿੱਥੇ ਤਨ ਦੇ ਡਾਕਟਰ ਨੇ ਉਹ ਤਨ ਦਾ ਇਲਾਜ ਕਰਨਗੇ, ਜਿਹੜੇ ਰੋਗ ਮਨ ਤੋਂ ਤਨ ਨੂੰ ਲੱਗੇ ਨੇ ਉਹਨਾਂ ਦਾ ਡਾਕਟਰਾਂ ਕੋਲ ਵੀ ਇਲਾਜ ਨਹੀਂ ਹੈਗਾ। ਜਿਹੜੇ ਰੋਗ ਮਨ ਤੋਂ ਤਨ ਨੂੰ ਲੱਗਦੇ ਨੇ ਉਹਨਾਂ ਦਾ ਇਲਾਜ ਗੁਰੂ ਕੋਲ ਆ, ਗੁਰਬਾਣੀ 'ਚ ਫਰਮਾਨ ਕਰਦੇ ਨੇ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁੱਖ ਦੇਵੇ। ਔਖਦ ਹੁੰਦੀ ਹੈ ਦਵਾਈ, ਜਿਵੇਂ ਸਾਨੂੰ ਡਾਕਟਰਾਂ ਕੋਲ ਜਾਂਦੇ ਹਾਂ, ਦਵਾਈ ਲੈਣੀ ਪੈਂਦੀ ਹੈ, ਤਨ ਦਾ ਰੋਗ ਦੱਸਣਾ ਪੈਂਦਾ ਡਾਕਟਰ ਨੂੰ, ਅਤੇ ਉਹਦੀ ਉਹ ਦਾਰੂ ਦਿੰਦੇ ਨੇ ਅਤੇ ਨਾਲ ਪਰਹੇਜ਼ ਦੱਸਦੇ ਨੇ ਵੀ ਆਹ ਪਰਹੇਜ਼ ਰੱਖ ਲਈ। ਇਵੇਂ ਹੀ ਗੁਰਬਾਣੀ ਦੇ ਵਿੱਚ ਇਹ ਦਾਰੂ ਵੀ ਦਿੱਤੀ ਜਾਂਦੀ ਆ ਅਤੇ ਪਰਹੇਜ਼ ਵੀ ਦੱਸੇ ਜਾਂਦੇ ਨੇ। ਉਹ ਪਰਹੇਜ਼ ਜੇ ਅਸੀਂ ਨਾ ਰੱਖੇ, ਦਾਰੂ ਲੈ ਗਏ ਆ, ਗਿਆਨ ਲੈ ਲਿਆ ਥੋੜ੍ਹਾ ਅਤੇ ਪਰਹੇਜ਼ ਕੋਈ ਨਹੀਂ ਗਾ, ਤਾਂ ਵੀ ਇਹ ਦਾਰੂ ਅਸਰ ਨਹੀਂ ਕਰਦੀ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸਜਾਣ। ਜਿਹਨੂੰ ਰੋਗ ਅਤੇ ਦਾਰੂ ਦਾ ਪਤਾ ਹੋਵੇ ਉਹ ਵੈਦ ਆ, ਜਿਹਨੂੰ ਮਨ ਦੇ ਰੋਗਾਂ ਦਾ ਪਤਾ ਹੋਵੇ ਅਤੇ ਮਨ ਦਾ ਇਲਾਜ ਪਤਾ ਹੋਵੇ ਉਹ ਗੁਰੂ ਦਾ ਸਿੱਖ ਆ। ਜਿਹਨੇ ਆਪਦੇ ਮਨ ਦਾ ਇਲਾਜ ਵੈਦ ਤੋਂ ਕਰਾ ਲਿਆ, ਦਵਾਈ ਖਾ ਲਈ ਆ, ਹਰ ਹਰ ਨਾਮ ਔਖਦ ਮੁੱਖ ਦੇਵੈ, ਕਾਟੇ ਜਮ ਕੀ ਫੰਦਾ। ਇਸ ਲਈ ਇਹ ਦਾਰੂ ਹੈ, ਪਰਹੇਜ਼ ਵੀ ਹੈ। ਜਿਵੇਂ ਅਸੀਂ ਗੁਰੂ ਦਾ ਬਚਨ ਸੁਣਦੇ ਹਾਂ, ਗੁਰੂ ਦੀ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਬੰਦਗੀ ਕਰਦੇ ਹਾਂ, ਅਤੇ ਇਹਦੇ ਨਾਲ ਪਰਹੇਜ਼ ਵੀ ਦੱਸੇ ਹੋਏ ਨੇ। ਪਰਹੇਜ਼ ਕੀ ਆ? ਉਹ ਫਿਰ ਸਾਨੂੰ ਗੁਰਬਾਣੀ 'ਚ ਦੱਸਿਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ 'ਚ ਦੱਸਦੇ ਨੇ ਵੀ ਆਹ ਪਰਹੇਜ਼ ਆ। ਕਹਿੰਦੇ ਜੇ ਤੁਸੀਂ ਪਰਹੇਜ਼ ਨਾ ਰੱਖੇ ਫਿਰ ਦਾਰੂ ਨੇ ਕੰਮ ਨਹੀਂ ਕਰਨਾ ਅਤੇ ਤੁਹਾਨੂੰ ਦੁਬਾਰਾ ਜਨਮ ਵੀ ਮਿਲ ਜਾਣਾ, ਇਹ ਨਹੀਂ ਪਤਾ ਕਿੱਥੇ ਮਿਲਣਾ। ਉਹ ਫਿਰ ਦੱਸਦੇ ਨੇ ਸੁਖਮਨੀ ਸਾਹਿਬ 'ਚ ਪੰਜਵੇਂ ਗੁਰਦੇਵ, ਕਹਿੰਦੇ ਬੈਰ ਵਿਰੋਧ, ਪਹਿਲਾਂ ਤਾਂ ਬੈਰ ਵਿਰੋਧ ਖਤਮ ਕਰ ਦਿਉ। ਕੋਈ ਤੁਹਾਡੇ ਨਾਲ ਕਰਦਾ ਕੋਈ ਗੱਲ ਨਹੀਂ, ਉਹਦੀ ਉਹਨੂੰ ਸਜ਼ਾ ਮਿਲੂ, ਜੇ ਤੁਸੀਂ ਬਰਾਬਰੀ ਕਰਦੇ ਹੋ ਫਿਰ ਤਾਂ ਇੱਕੋ ਜਿਹੇ ਹੋ ਗਏ। ਕਹਿੰਦੇ ਬੈਰ ਵਿਰੋਧ, ਕਾਮ ਕ੍ਰੋਧ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਇਹ ਦੋ ਕਹਿੰਦੇ ਰੋਗ ਆ, ਇਹ ਇਹਨਾਂ ਦਾ ਪਰਹੇਜ਼ ਕਰਨਾ ਪਊ, ਇਹਨਾਂ ਤੋਂ ਰੋਗ ਲੱਗਦੇ ਨੇ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਮਨ ਤੁਹਾਡਾ ਮੋਹ 'ਚ ਫਸਿਆ ਬੈਠਾ। ਬਹੁਤ ਸਾਰੇ ਜੀਵ ਮਿਲਦੇ ਆ, ਕਈ ਵਾਰੀ ਉਹ ਕਹਿੰਦੇ ਜੀ ਅਸੀਂ ਮੋਹ ਤਾਂ ਛੱਡਤਾ, ਪਰ ਮੋਹ ਐਡਾ ਸੌਖਾ ਨਹੀਂ ਛੱਡਣਾ। ਇਸ ਲਈ ਮੋਹ ਜਦੋਂ ਸੁਰਤੀ ਸ਼ਬਦ 'ਚ ਸਮਾ ਜਾਂਦੀ ਆ ਉਦੋਂ ਛੁੱਟਦਾ ਕਿਤੇ ਜਾ ਕੇ, ਰੋਗ ਘੱਟਦੇ ਜਾਣਗੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ, ਆਹ ਕੰਮ ਨਹੀਂ ਕਰਨੇ। ਝੂਠ ਨਹੀਂ ਬੋਲਣਾ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਧਰਮੀ ਬੰਦਾ ਝੂਠ ਨਹੀਂ ਬੋਲਦਾ। ਤੁਸੀਂ ਭਾਈ ਖਾਲੜਾ ਜੀ ਦਾ ਅੱਜ ਸ਼ਹੀਦੀ ਦਿਹਾੜਾ ਗੁਰਮੁਖਾਂ ਨੇ ਕਿਹਾ, ਉਹਨਾਂ ਦੀ ਗੱਲ ਚੱਲ ਰਹੀ ਹੈ, ਕਿਉਂਕਿ ਆਪਾਂ ਜੇ ਸਿਰਫ ਉਹਨਾਂ ਦਾ ਉਹ ਹੀ ਕਹਾਣੀ ਹੀ ਸੁਣਾਈ ਜਾਈਏ ਵਾਰ ਵਾਰ, ਉਹ ਨਹੀਂ। ਆਪਾਂ ਦੇਖਣਾ ਵੀ ਸਿੱਖ ਕਿਹੋ ਜਿਹਾ ਹੁੰਦਾ, ਕਿਉਂ ਨਹੀਂ ਡੋਲਦਾ ਉਹ, ਕਿਉਂਕਿ ਸੱਚ 'ਤੇ ਖੜਾ ਹੁੰਦਾ, ਸੱਚ ਹੀ ਬੋਲਦਾ ਉਹ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਹੁਣ ਮਹਾਰਾਜ ਕਹਿੰਦੇ ਵੀ ਇਹ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣੀਆਂ, ਇਹ ਚੀਜ਼ਾਂ ਜਦੋਂ ਛੱਡੋਗੇ ਤੁਹਾਡਾ ਮਨ ਟਿਕ ਜਾਊਗਾ। ਜਿਨ੍ਹਾਂ ਮਹਾਂਪੁਰਖਾਂ ਤੋਂ, ਗੁਰਮੁਖਾਂ ਤੋਂ, ਸਾਧੂਆਂ ਤੋਂ ਮੈਂ ਸਿੱਖਿਆ ਲਈ ਆ, ਉਹਨਾਂ ਨੇ ਮੈਨੂੰ ਚਾਰ ਵੱਡੇ ਪਰਹੇਜ਼ ਦੱਸੇ ਸੀ ਪਹਿਲਾਂ, ਵੀ ਕਹਿੰਦੇ ਚਾਰੇ ਛੱਡ ਦਿਓ ਇਹਦੇ 'ਚ ਸਾਰਾ ਕੁਛ ਆ ਜਾਊਗਾ, ਜਿਹੜੇ ਕਿ ਛੱਡਣੇ ਪੈਂਦੇ ਨੇ। ਉਹ ਕੀ ਹੈ? ਸਭ ਤੋਂ ਪਹਿਲਾਂ ਹੈ ਦੁਬਧਾ, ਦੁਵੈਲਟੀ, ਇੱਕ ਹੀ ਧਿਆਨ ਨਾਲ, ਬਸ ਇੱਕੋ ਹੀ ਹੈ ਸਭ ਕੁਛ, ਏਕ ਪਿਤਾ ਏਕ ਸਿਕਿਹਾ ਮੁਬਾਰਕ, ਦੂਜਾ ਕੋਈ ਹੈ ਹੀ ਨਹੀਂ ਗਾ। ਦੁਬਧਾ ਹੁੰਦੀ ਹੈ ਜਦੋਂ ਅਸੀਂ ਦੋ ਚਿੱਤੀ 'ਚ ਹੁੰਦੇ ਹਾਂ, ਉਹ ਖਤਮ ਕਰ ਦਿਓ ਮਹਾਰਾਜ ਕਹਿੰਦੇ ਉਹ ਤਾਂ ਖਤਮ ਹੋਊ ਜੇ ਇਹਦੇ ਲੜ ਲੱਗੋਗੇ। ਦੂਜੇ ਨੰਬਰ ਦੇ ਉੱਤੇ ਹੈ ਨਿੰਦਿਆ, ਨਿੰਦਾ ਨਹੀਂ ਕਿਸੇ ਦੀ ਵੀ ਕਰਨੀ। ਜੇ ਤੁਸੀਂ ਨਿੰਦਿਆ ਕਰੋਗੇ ਤੇ ਤੁਹਾਨੂੰ ਸਜ਼ਾ ਮਿਲੂਗੀ, ਗੁਰਬਾਣੀ ਨੇ ਫੈਸਲੇ ਲਿਖੇ ਹੋਏ ਨੇ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਦ ਕਰਨ ਮੂੰਹ ਕਾਲੇ ਤਨ ਨਿੰਦਕਾਂ ਨਰਕੇ ਘੋਰ ਪਵਨ। ਇਸ ਕਰਕੇ ਨਿੰਦਾ ਕੀ ਹੁੰਦੀ ਹੈ, ਕਈ ਵਾਰ ਸੱਚ ਬੋਲਣਾ ਨਿੰਦਾ ਨਹੀਂ ਹੁੰਦੀ, ਨਿੰਦਾ ਹੁੰਦੀ ਆ ਕਿਸੇ ਦੀ ਚੜ੍ਹਤ ਨੂੰ ਦੇਖ ਕੇ ਉਹਨੂੰ ਨੀਵਾਂ ਦਿਖਾਉਣਾ, ਜਾਂ ਵੀ ਕਿਸੇ ਨੇ ਸਾਡੀ ਬਣਦੀ ਨਹੀਂ ਉਹਨੂੰ ਨੀਵਾਂ ਦਿਖਾਈ ਜਾਂਦੇ ਹਾਂ, ਅਸੀਂ ਐਵੇਂ ਹੀ ਉਹਦੇ ਔਗਣ ਗਣਾਈ ਜਾਂਦੇ ਹਾਂ, ਹੁੰਦੇ ਨਹੀਂ ਉਹਦੇ ਵਿੱਚ ਕਈ ਵਾਰੀ। ਇਹਨੂੰ ਕਹਿੰਦੇ ਨਿੰਦਾ। ਇਸ ਕਰਕੇ ਫੁੱਲ ਨੂੰ ਫੁੱਲ ਕਹਿ ਦੇਣਾ ਨਿੰਦਾ ਨਹੀਂ ਹੈ, ਫੁੱਲ ਨੂੰ ਕੰਡੇ ਕਹਿਣਾ ਨਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨਿੰਦਾ ਕਿਸੇ ਦੀ ਨਹੀਂ ਕਰਨੀ। ਚੌਥੇ ਨੰਬਰ 'ਤੇ ਹੁੰਦੀ ਹੈ ਲੋਕ ਲੱਜਾ, ਜੀ 'ਚ ਅਸੀਂ ਫਸੇ ਬੈਠੇ ਹੁੰਦੇ ਬਹੁਤੇ ਲੋਕ, ਜੇ ਲੋਕ ਲੱਜਾ ਛੱਡਤੀ ਲੋਕ ਕੀ ਕਹਿਣਗੇ। ਜਦੋਂ ਤੁਸੀਂ ਇਸ ਰਾਹ 'ਤੇ ਤੁਰੋਗੇ ਨਾ ਗੁਰੂ ਦੇ ਮਾਰਗ 'ਤੇ, ਲੋਕਾਂ ਨੇ ਬਹੁਤ ਕੁਛ ਕਹਿਣਾ, ਕਿਉਂਕਿ ਮੇਰਾ ਆਪਣਾ ਪ੍ਰੈਕਟੀਕਲ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡੇ ਰਿਸ਼ਤੇਦਾਰ ਘਰ ਦੇ ਮੈਂਬਰ ਹੀ ਤੁਹਾਡੇ ਉਲਟ ਹੋਣਗੇ ਜਦੋਂ ਤੁਸੀਂ ਸੱਚ ਦੇ ਮਾਰਗ 'ਤੇ ਚੱਲੋਗੇ। ਕਹਿੰਦੇ ਲੋਕ ਲੱਜਾ ਲਾ ਦਿਓ, ਲੋਕ ਕੁਛ ਮਰਜ਼ੀ ਕਹੀ ਜਾਣ, ਕਿਉਂਕਿ ਇਹ ਦੁਨੀਆਂ ਨੇ ਤੁਹਾਡੇ ਨਾਲ ਨਹੀਂ ਜਾਣਾ। ਬਹੁਤੇ ਲੋਕ ਲੱਜਾ ਦੇ ਵਿੱਚ ਹੀ ਆਪਣਾ ਦੀਨ ਧਰਮ ਵੀ ਦਾਅ 'ਤੇ ਲਾ ਦਿੰਦੇ ਨੇ। ਲੋਕ ਜਿਹਨੂੰ ਮਾਰੇ ਕਹਿੰਦੇ ਦੀਨ ਗਵਾਇਆ ਦੁਨੀ ਸਿਓ ਦੁਨੀ, ਲੋਕ ਲੱਜਾ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਹਿੰਦੇ ਲੋਕ ਲੱਜਾ ਲਾ ਦਿਓ, ਲੋਕ ਤੁਹਾਨੂੰ ਚੰਗਾ ਕਹਿਣ, ਲੋਕ ਤੁਹਾਨੂੰ ਮਾੜਾ ਕਹਿਣ, ਤੁਸੀਂ ਆਪਣਾ ਮਾਰਗ ਗੁਰੂ ਵਾਲਾ ਫੜ ਲੈਣਾ, ਬਸ ਤੁਸੀਂ ਚੱਲੇ ਜਾਣਾ। ਭਾਈ ਗੁਰਦਾਸ ਜੀ ਨੇ ਇਸ ਨੂੰ ਕਿਹਾ ਸਿੱਧੇ ਮਾਰਗ ਚੱਲਣਾ, ਛੱਡ ਖੱਬੇ ਸੱਜੇ, ਸਿੱਧਾ ਮਾਰਗ ਆ ਗੁਰੂ ਦਾ। ਖੱਬੇ ਸੱਜੇ ਦਾ ਭਾਵ ਕੋਈ ਤੁਹਾਨੂੰ ਮਾੜਾ ਕਹੂ, ਕੋਈ ਭਲਾ ਕਹੇ, ਕੋਈ ਬੁਰਾ ਕਹੇ, ਹਮ ਤਨ ਦੀ ਉਹ ਹੈ ਢਾਰ, ਅਸੀਂ ਗੁਰੂ ਨੂੰ ਆਤਮ ਸਮਰਪਣ ਕਰਤਾ। ਇਸ ਲਈ ਲੋਕ ਲੱਜਾ ਲਾ ਦਿਓ। ਚੌਥੀ ਸਭ ਤੋਂ ਵੱਡਾ ਅਤੇ ਅਖੀਰਲਾ ਰੋਗ ਆ, ਅਖੀਰ 'ਤੇ ਖਤਮ ਹੁੰਦਾ ਹੈ, ਇਹ ਹਉਮੈ। ਹਉਮੈ ਸ਼ਬਦ 'ਚ ਸਮਾ ਕੇ ਖਤਮ ਹੁੰਦੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ। ਜਿਹੜੇ ਫਿਰ ਸ਼ਬਦ ਦੀ ਕਮਾਈ ਕਰਦੇ ਨੇ, ਹਉਮੈ ਰੋਗ ਘਟਦਾ ਜਾਂਦਾ। ਜਿੱਦੇ ਹਉਮੈ ਖਤਮ ਹੋ ਜਾਂਦੀ ਆ, ਉਦੇ ਅਸੀਂ ਨਹੀਂ ਰਹਿੰਦੇ, ਅਸੀਂ ਤਾਂ ਉਹ ਇੱਕ ਹੋ ਜਾਂਦੇ ਹਾਂ। ਹੁਣ ਅਸੀਂ ਆਪਣੇ ਆਪ ਨੂੰ ਵੱਖ ਹਾਂ, ਪਰਮਾਤਮਾ ਵੱਖ ਆ। ਉਹ ਫਿਰ ਜਿਹੜੇ ਇੱਕ ਹੋਏ ਉਹਨਾਂ ਦੀ ਇਹ ਬਾਣੀ ਹੈ, ਉਹਨਾਂ ਨੇ ਹਉਮੈ ਖਤਮ ਕਰਤੀ। ਹਉਮੈ ਹੀ ਕੂੜ ਦੀ ਪਾਲ ਹੈ, ਹਉਮੈ ਹੀ ਸਾਡੇ 'ਤੇ ਵਿਚਕਾਰ ਪਰਮਾਤਮਾ ਦੇ ਇੱਕ, ਜਿਹਨੂੰ ਕੂੜ ਦੀ ਪਾਲ ਜਪਜੀ ਸਾਹਿਬ 'ਚ ਕਿਹਾ ਗਿਆ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੇ ਪਾਲ। ਹੁਕਮ ਰਜਾਈ ਚੱਲਣਾ, ਹੁਕਮ 'ਚ ਆ ਜਾ, ਰਜਾ 'ਚ ਆ ਜਾ, ਨਾਨਕ ਲਿਖਿਆ ਨਾਲ। ਇਹ ਵਿਦਵਾਨਾਂ ਆਮ ਬੰਦੇ 'ਤੇ ਸਮਝ 'ਚ ਨਹੀਂ ਆਉਂਦੀ ਗੱਲ, ਕਈ ਵਾਰੀ ਅਸੀਂ ਇਹ ਗੱਲ ਨੂੰ ਸਮਝਣਾ ਹੁੰਦਾ, ਬਹੁਤ ਗੁਰਬਾਣੀ ਦੀ ਵਿਚਾਰ ਕਰਕੇ ਗੱਲਾਂ ਸਮਝ ਆਉਂਦੀਆਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਹਉਮੈ ਛੱਡ ਦਿਓ, ਇਹ ਹਉਮੈ ਹੀ ਹੈ ਜਿਹੜੀ ਕੂੜ ਦੀ ਪਾਲ ਹੈ ਤੁਹਾਡੇ ਅਤੇ ਮਾਲਕ ਦੇ ਵਿਚਕਾਰ। ਹਾਂ ਹਾਂ ਭੀਤ, ਭੀਤ ਕਹਿੰਦੇ ਕੰਧ ਨੂੰ, ਹਾਂ ਹਾਂ ਭੀਤ ਪਈ ਹੈ ਵਿੱਚੋ, ਸੁਣਤ ਦੇਸ ਨਿਕਟਾਇਓ, ਸੁਣਿਆ ਹੈ ਪਰਮਾਤਮਾ ਨੇੜੇ ਆ। ਚਲੋ ਜਿਹੜੇ ਬਿਲਕੁਲ ਹੀ ਨਹੀਂ ਮੰਨਦੇ ਉਹਨੇ ਤਾਂ ਵੱਖਰੀ ਗੱਲ, ਜਿਹੜੇ ਮੰਨਦੇ ਆ ਵੀ ਸੁਣਿਆ ਆਪਾਂ ਸਾਰਿਆਂ ਨੇ ਵੀ ਪਰਮਾਤਮਾ ਨੇੜੇ ਆ ਪਰ ਦੇਖਿਆ ਨਹੀਂ, ਕਿਉਂਕਿ ਹਾਂ ਹਾਂ ਭੀਤ ਪਈ ਹੈ ਵਿੱਚੋ, ਹਉਮੈ ਦੀ ਦੀਵਾਰ ਹੀ ਆ ਬਸ। ਹਉਮੈ ਖਤਮ ਹੋ ਗਈ ਅਤੇ ਫਿਰ ਉਹ ਨਾਮ ਪ੍ਰਗਟ ਹੋ ਜਾਂਦਾ, ਹਉਮੈ ਨਾਵੇ ਨਾਲ ਵਿਰੋਧ ਆ, ਦੋਵੇਂ ਨੂੰ ਬਸ ਇਕੱਠਾਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਉਮੈ ਛੱਡਣੀ ਪਊਗੀ। ਇਹ ਚਾਰ ਚੀਜ਼ਾਂ ਜਿਹੜੀਆਂ ਕਿ ਛੱਡੀਆਂ ਜਾਂਦੀਆਂ, ਹਉਮੈ ਛੱਡਣ ਲਈ ਸਾਨੂੰ ਕੀ ਕਰਨਾ ਪੈਂਦਾ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਆਪਾਂ ਇਹਦੇ ਬਿਲਕੁਲ ਉਲਟ ਚੱਲਦੇ ਹੁੰਦੇ ਹਾਂ ਪਹਿਲਾਂ, ਬਿਲਕੁਲ ਉਲਟ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਅਸੀਂ ਕੀ ਕਹਿੰਦੇ ਹਾਂ, ਮੈਂ ਚੰਗਾ, ਉਹ ਮਾੜਾ, ਉਹ ਮਾੜਾ, ਉਹ ਮਾੜਾ। ਇਹ ਚੀਜ਼ ਛੱਡ ਦੇਣੀ ਹੈ, ਪਰਮਾਤਮਾ ਨੇ ਆਪ ਹੀ ਕਿਰਪਾ ਕਰ ਦੇਣੀ ਹੈ। ਸੋ ਇਸ ਕਰਕੇ ਇਸ ਮਾਰਗ 'ਤੇ ਚੱਲਦੇ ਹਾਂ ਜਦੋਂ ਅਸੀਂ, ਇਹ ਨੂੰ ਗੁਰਬਾਣੀ 'ਚ ਕਿਹਾ ਸੰਤ ਕਾ ਮਾਰਗ, ਸ਼ਾਂਤੀ ਦਾ ਮਾਰਗ। ਸੰਸਾਰ 'ਚ ਸ਼ਾਂਤੀ ਆ ਜੂ ਜੇ ਗੁਰੂ ਨਾਨਕ ਦੇਵ ਜੀ ਦਾ ਇਹ ਜਿਹੜਾ ਥਿਊਰੀ ਆ ਇਹਨੂੰ ਅਪਣਾ ਲਵੇ ਦੁਨੀਆਂ 'ਚ। ਮਨੁੱਖਤਾ ਲਈ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹ ਸਾਰੀ ਮਨੁੱਖਤਾ ਲਈ ਆ, ਵਰਲਡ ਲੈਵਲ ਲਈ ਹੈ। ਜੇ ਕਿਤੇ ਇਹ ਮਨੁੱਖਤਾ ਨੂੰ ਸਮਝ ਆ ਜਾਵੇ ਗੁਰਬਾਣੀ ਅੱਜ, ਤਾਂ ਦੁਨੀਆਂ ਦੇ ਜਿਹੜੇ ਇਹ ਬਣੇ ਹੋਏ ਨਾ ਸਾਰੇ ਹਥਿਆਰ ਖਤਮ ਹੋ ਜਾਣਗੇ, ਸਾਰੇ ਹਥਿਆਰ ਖਤਮ ਹੋ ਜਾਣਗੇ। ਆਹ ਦੇਖ ਲਓ ਕੀ ਕੁਛ ਹੋ ਰਿਹਾ, ਹਾਲਤ ਆਪਣੀ ਖਰਾਬ ਹੋ ਰਹੀ ਹੈ। ਇਹ ਕਾਰਨ ਕੀ ਹੈ, ਕਰਾ ਕੀ ਕੌਣ ਰਿਹਾ, ਹਉਮੈ ਰਾਜ, ਹਉਮੈ ਦਾ ਨਾ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਸ ਲਈ ਰਾਜ ਸੱਚ ਦਾ ਜੇ ਆਜੂਗਾ ਤਾਂ ਹੀ ਆਊਗਾ ਜੇ ਅਸੀਂ ਸੱਚ ਨਾਲ ਜੁੜਾਂਗੇ, ਜੇ ਇਸ ਮਾਰਗ 'ਤੇ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਤੋਰਿਆ। ਗੁਰੂ ਨਾਨਕ ਜਗਤ ਗੁਰੂ ਸੀ, ਕਈ ਵਾਰ ਅਸੀਂ ਕਹਿ ਦਿੰਦੇ ਸਿੱਖਾਂ ਦੇ ਗੁਰੂ ਸੀ, ਨਹੀਂ ਜਗਤ ਗੁਰੂ, ਮਨੁੱਖਤਾ ਦੇ ਗੁਰੂ, ਸਾਰੀ ਮਨੁੱਖਤਾ ਲਈ ਕੰਮ ਕੀਤਾ। ਅਤੇ ਜਿਹੜੀ ਸ਼ਹੀਦੀ ਦਿੱਤੀ ਹੈ ਨੌਵੇਂ ਪਾਤਸ਼ਾਹ ਨੇ ਉਹ ਮਨੁੱਖਤਾ ਲਈ ਦਿੱਤੀ ਹੈ, ਉਹ ਕਿਉਂਕਿ ਅੱਤਿਆਚਾਰ ਹੋ ਰਿਹਾ ਸੀ। ਇਸ ਕਰਕੇ ਦਸਵੇਂ ਜਾਮੇ ਤੱਕ ਫਿਰ ਸਾਨੂੰ ਇਹ ਪ੍ਰੈਕਟੀਕਲ ਕਰਕੇ ਸਿਖਾ ਦਿੱਤਾ ਵੀ ਇਹਨੂੰ ਕਹਿੰਦੇ ਮੇਰਾ ਸਿੱਖ। ਇਹ ਸਿੱਖੀ ਆਪਾਂ ਧਾਰਨ ਕਰਨੀ ਹੁੰਦੀ ਹੈ, ਗੁਰੂ ਦੀ ਵਿਚਾਰ ਨੂੰ ਸੁਣਨਾ ਹੁੰਦਾ, ਸਿੱਖੀ ਸਿੱਖਿਆ ਗੁਰ ਵਿਚਾਰ। ਅਤੇ ਸਾਡੀ ਬਹੁ ਗਿਣਤੀ ਆ ਜਿਹਨਾਂ ਨੂੰ ਗੁਰਬਾਣੀ ਦੀ ਸਿੱਖਿਆ ਨਹੀਂ ਪਤਾ, ਅਤੇ ਜਿਹਨੂੰ ਗੁਰੂ ਦੀ ਸਿੱਖਿਆ ਨਹੀਂ ਪਤਾ ਉਹਨੂੰ ਸਿੱਖ ਨਹੀਂ ਕਹਿੰਦੇ। ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ 'ਚ ਲਿਖਿਆ ਹੋਇਆ, ਕਹਿੰਦੇ ਮੇਰਾ ਸਿੱਖ ਤਾਂ ਆਹ ਹੈ, ਗੁਰਸਤ ਗੁਰ ਕਾ ਜੋ ਸਿੱਖ ਅਕਾਇ ਸੋ ਭਲਕੇ ਉੱਠਰ ਨਾਮ 'ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਬਿਖ ਪਾਪ ਦੁੱਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ 'ਤੇ ਆਵੇ, ਜਿਸ 'ਤੇ ਦਿਆਲ ਹੋਏ ਮੇਰਾ ਸੁਆਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਉਹ ਗੁਰਸਿੱਖ ਨੂੰ ਇਹ ਉਪਦੇਸ਼ ਪਤਾ ਹੁੰਦਾ, ਉਹਨੂੰ ਪਤਾ ਹੁੰਦਾ ਮੇਰਾ ਗੁਰੂ ਕਹਿੰਦਾ ਕੀ ਹੈ। ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ। ਕਿੰਨੀ ਵਡਿਆਈ ਦਿੱਤੀ ਆਪਾਂ ਨੂੰ ਮਹਾਰਾਜ ਨੇ, ਕਹਿੰਦੇ ਐਸੇ ਗੁਰਸਿੱਖਾਂ ਦੀ ਮੈਂ ਧੂੜੀ ਲੋਚਦਾ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪਿਆ ਵਰ ਨਾਮ ਜਪਾਵੇ, ਜਿਹੜਾ ਆਪ ਗੁਰੂ ਦੇ ਮਾਰਗ 'ਤੇ ਚੱਲੇ ਹੋਰਨਾਂ ਨੂੰ ਹਰ ਇਸ ਮਾਰਗ 'ਤੇ ਤੋਰ ਜਾਵੇ। ਐਸੇ ਗੁਰਸਿੱਖਾਂ ਦੀ ਗੁਰਬਾਣੀ 'ਚ ਵਡਿਆਈ ਕੀਤੀ ਗਈ ਆ, ਮਹਿਮਾ ਕੀਤੀ ਗਈ ਆ, ਅਤੇ ਅਸੀਂ ਉਹਨਾਂ ਦੇ ਵਿੱਚੋਂ ਹਾਂ, ਅਸੀਂ ਉਹਨਾਂ ਦੇ ਵਾਰਸ ਹਾਂ। ਉਹ ਸਾਡੇ ਵੱਡੇ ਵਡੇਰੇ ਸੀ ਜਿਨ੍ਹਾਂ ਨੇ ਸਾਨੂੰ ਇਹ ਪੂਰਨੇ ਪਾ ਕੇ ਦਿਖਾਏ, ਉਹਨਾਂ ਨੇ ਆਪਾਂ ਕੁਰਬਾਨ ਕਰ ਦਿੱਤਾ, ਉਹਨਾਂ ਨੇ ਪਰਵਾਹ ਨਹੀਂ ਕੀਤੀ। ਅੱਜ ਉਹਨਾਂ ਦੇ ਅਸੀਂ ਰੋਜ਼ ਨਾਂ ਲੈਂਦੇ ਹਾਂ, ਯਾਦ ਕਰਦੇ ਹਾਂ। ਕਈ ਵਾਰ ਕਈ ਜੀਵੇ ਸੋਚਦੇ ਆ ਵੀ ਸ਼ਹੀਦੀ ਸ਼ਹੀਦੀ ਜਿਹਦੇ ਹਿੱਸੇ 'ਚ ਆਉਣੀ ਆ ਉਹਦੇ ਹਿੱਸੇ 'ਚ ਹੀ ਆਉਣੀ, ਜਿਹਨੂੰ ਪਰਮਾਤਮਾ ਨੇ ਜਿਹੜੇ ਕੰਮ ਲਾਉਣਾ, ਜਿਹੜਾ ਕੰਮ ਲੈਣਾ ਉਹਨੂੰ ਪਤਾ ਹੈ। ਇਸ ਲਈ ਇੱਕ ਵਾਰ ਦੀ ਗੱਲ ਹੈ, ਕੋਈ ਸਿੰਘ ਮੈਨੂੰ ਮਿਲਿਆ, ਚਲੋ ਨਹੀਂ ਪਤਾ ਹੁੰਦਾ ਸਾਨੂੰ, ਅੰਦਰ ਤਾਂ ਜਜ਼ਬੇ ਬਹੁਤ ਹੁੰਦੇ ਆ, ਪਰ ਅਸੀਂ ਇਹ ਕਹਿੰਦੇ ਭਗਤ ਸਿੰਘ ਜੰਮੇ ਪਰ ਸਾਡੇ ਨਾ ਜੰਮੇ, ਗੁਆਂਢੀਆਂ ਦੇ ਜੰਮੇ। ਉਹ ਮੈਨੂੰ ਕਹਿੰਦਾ ਜੀ ਮੇਰੀ ਇੱਕ ਇੱਛਾ ਸੀਗੀ। ਮੈਂ ਕਿਹਾ ਕਿਹੜੀ ਇੱਛਾ ਸੀ ਤੇਰੀ ਭਾਈ? ਉਹ ਪੁੱਛ ਲੈਂਦੇ ਗੁਰੂ ਤੋਂ ਪੂਰੀ ਹੋ ਜੂਗੀ, ਕਿਉਂਕਿ ਗੁਰੂ ਇੱਛਾ ਸਾਰੀਆਂ ਪੂਰੀਆਂ ਕਰਦਾ, ਜਿਹੜੀ ਮਰਜ਼ੀ ਤੁਸੀਂ ਗੱਲ ਕਰੋ। ਮੈਨੂੰ ਕਹਿੰਦਾ ਮੇਰੀ ਇਹ ਇੱਛਾ ਸੀ ਵੀ ਮੇਰਾ ਜਿਹੜਾ ਇਹ ਮੁੰਡਾ ਨਾ, ਆਪਣੇ ਮੁੰਡੇ ਤੋਂ ਮੈਂ ਕੋਈ ਇਹੋ ਜਿਹਾ ਕੰਮ ਕਰਾਉਣਾ ਚਾਹੁੰਦਾ ਸੀ, ਐਸੀ ਕੋਈ ਸ਼ਹੀਦੀ ਪਾਉਣੀ ਚਾਹੁੰਦਾ ਸੀ ਕਿ ਮੈਂ ਕਹਿੰਦਾ ਸਿਰ ਉੱਚਾ ਕਰਕੇ ਚੱਲਦਾ, ਮੈਂ ਕਹਾਉਂਦਾ ਮੈਂ ਸ਼ਹੀਦ ਦਾ ਪਿਤਾ ਹੈ। ਹੁਣ ਜਿਹੜੀ ਮੈਂ ਗੱਲ ਕਹਿਤੀ ਸੱਚ ਬੋਲਤਾ, ਉਹਨੂੰ ਦੁੱਖ ਬਹੁਤ ਲੱਗਿਆ, ਤੁਸੀਂ ਵੀ ਸੁਣ ਲਓ। ਮੈਂ ਕਿਹਾ ਯਾਰ ਵੀ ਗੱਲ ਇਹ ਆ, ਇੰਨੀ ਵੇਟ ਕਰਦਾ ਰਿਹਾ ਮੁੰਡਾ, ਵੱਡਾ ਹੋਊਗਾ ਸ਼ਹੀਦੀ ਪਾਊਗਾ ਅਤੇ ਮੈਂ ਸਿਰ ਉੱਚਾ ਚੱਕ ਕੇ, ਮੈਂ ਕਿਹਾ ਤੂੰ ਸ਼ਹੀਦੀ ਪਾ ਜਾਂਦਾ ਤੇਰਾ ਮੁੰਡਾ ਸਿਰ ਉੱਚਾ ਕਰਕੇ ਚੱਕ ਤੁਰਦਾ, ਗੱਲ ਤਾਂ ਤੂੰ ਸ਼ਹੀਦੀ ਪਾ ਜਾਂਦਾ ਤੇਰਾ ਮੁੰਡਾ ਸਿਰ ਉੱਚਾ ਕਰਕੇ ਤੁਰਦਾ, ਵੀ ਮੇਰਾ ਪਿਤਾ ਸ਼ਹੀਦ ਸੀਗਾ, ਫਰਕ ਤਾਂ ਕੁਛ ਨਹੀਂ ਗਾ, ਬਣੀ ਮੁੰਡਾ ਸ਼ਹੀਦੀ ਪਾਵੇ ਮੈਂ ਨਾ ਪਾਵਾਂ, ਇਹ ਸਾਡੀ ਹਾਲਤ। ਇਸ ਕਰਕੇ ਕਰਮ ਆ, ਪਰਮਾਤਮਾ ਨੇ ਸਾਰਿਆਂ ਨੂੰ ਧੰਦੇ 'ਤੇ ਲਾਇਆ ਹੋਇਆ, ਜਿੱਥੇ ਜਿੱਥੇ ਪਰਮਾਤਮਾ ਨੇ ਲਾਇਆ ਆਪਾਂ ਸਹੀ ਜਗ੍ਹਾ 'ਤੇ ਲੱਗੇ ਹੋਏ ਹਾਂ। ਇਸ ਕਰਕੇ ਸਭ ਤੋਂ ਵੱਡਾ ਕੰਮ ਜਿਹੜਾ ਹੈ ਉਹ ਗੁਰੂ ਦਾ ਪ੍ਰਚਾਰ ਦੁਨੀਆਂ 'ਚ ਲੈ ਕੇ ਜਾਣਾ। ਇਹ ਗੁਰੂ ਦੀ ਗੱਲ ਪਹਿਲਾਂ ਆਪਦੇ ਹਿਰਦੇ 'ਚ ਵਸਾਉਣੀ, ਫਿਰ ਦੁਨੀਆਂ ਨੂੰ ਜਾ ਕੇ ਦੱਸਣਾ ਵੀ ਸਾਡਾ ਗੁਰੂ ਆਹ ਉਪਦੇਸ਼ ਦਿੰਦਾ। ਇਹ ਕੋਈ ਮਰਜ਼ੀ, ਕਿਸੇ ਨੂੰ ਮਰਜ਼ੀ ਸਮਝਾ ਦਿਓ, ਮੇਰਾ ਤਜਰਬਾ ਹੈ। ਜਦੋਂ ਕਿ ਮੈਂ ਯੂਰਪ 'ਚ ਪ੍ਰਚਾਰ ਕਰਨ ਜਾਂਦਾ ਸੀ ਜਰਮਨੀ ਦੇ ਵਿੱਚ, ਜਦੋਂ ਕਿ ਮੈਂ ਜਰਮਨੀ ਦੀ ਭਾਸ਼ਾ ਜਾਣਦਾ ਨਹੀਂ, ਅੱਜ ਉੱਥੇ ਦੋ ਬੀਬੀਆਂ ਜਰਮਨੀ ਦੀਆਂ ਡੁੱਚ ਬੜੀਆਂ ਬੋਲਦੀਆਂ, ਜਿਹੜੀ ਕਿ ਮੇਰੀ ਭਾਸ਼ਾ ਬਿਲਕੁਲ ਨਹੀਂ ਸਮਝਦੀਆਂ ਸੀ, ਅੱਜ ਉੱਥੇ ਪ੍ਰਚਾਰ ਕਰਦੇ ਆ। ਇਹ ਐਡੀ ਵੱਡੀ ਇਹਦੀ ਕਿਰਪਾ ਹੈ, ਕਿਵੇਂ ਉਹਨਾਂ ਨੇ ਸਮਝਿਆ? ਕਿਉਂਕਿ ਉਹਨਾਂ ਦੇ ਜਿਹੜੇ ਘਰ ਵਾਲੇ ਸੀ ਉਹ ਦੋਨੇ ਗੁਰਸਿੱਖ ਸੀ, ਉਹਨਾਂ ਨੇ ਉਹਨਾਂ ਸ਼ਾਦੀ ਕਰਾਈ ਸੀ। ਉਹਨਾਂ ਗੁਰਮੁੱਖਾਂ ਨੂੰ ਜਦੋਂ ਗੱਲ ਸਮਝ ਆਈ, ਕਥਾ ਸਮਝ ਆਈ, ਤੇ ਉਹਨਾਂ ਦੇ ਰਾਹੀਂ ਉਹਨਾਂ ਮੈਂ ਉਹਨਾਂ ਨੂੰ ਪੰਜਾਬੀ 'ਚ ਸਮਝਾਉਣਾ, ਉਹਨਾਂ ਨੇ ਉਹਨਾਂ ਨੂੰ ਆਪਣੀ ਭਾਸ਼ਾ 'ਚ ਸਮਝਾਉਣਾ ਜਿਹੜੀ ਡੱਚ ਭਾਸ਼ਾ ਜਰਮਨੀ ਦੀ। ਲਗਾਤਾਰ 2 ਕੁ ਮਹੀਨੇ ਉੱਥੇ ਰਹਿਣ ਦਾ ਮੌਕਾ ਮਿਲਿਆ ਅਤੇ ਉਹਨਾਂ ਨੂੰ ਇਹ ਗੁਰਬਾਣੀ ਦੀ ਸਮਝ ਆਈ, ਅਭਿਆਸ ਕੀਤਾ ਉਹਨਾਂ ਨੇ, ਉਹਨਾਂ ਨੂੰ ਸੁੱਖ ਮਿਲਿਆ, ਉਹਨਾਂ ਨੂੰ ਪਤਾ ਲੱਗਿਆ, ਇੰਨੀ ਛੇਤੀ ਕਿਰਪਾ ਹੋਈ, ਇੰਨੀ ਛੇਤੀ ਸਮਝ ਆਈ ਕਿ ਅਸੀਂ ਉਨੀ ਛੇਤੀ ਕਿਉਂ ਨਹੀਂ ਸਮਝਦੇ? ਕਿਉਂਕਿ ਉਹ ਨਿਰਮਲ ਰੂਹਾਂ ਹੈ, ਉਹਨਾਂ ਨੂੰ ਸ਼ੁਰੂ ਤੋਂ ਸਿਖਾਇਆ ਹੀ ਨਹੀਂ ਗਿਆ ਝੂਠ ਬੋਲਣਾ। ਸਾਡੇ ਤਾਂ ਪਹਿਲੇ ਦਿਨ ਹੀ ਜਵਾਕਾਂ ਨੂੰ ਇਸ ਤਾਂ ਲਾਲਚ ਝੂਠ ਇੱਥੇ ਫਸਾਤਾ, ਤੈਨੂੰ ਆਹ ਦੇਵਾਂਗੇ, ਟੋਫੀ ਦੇਵਾਂਗੇ, ਫਲਾਨੀ ਚੀਜ਼ ਦੇਵਾਂਗੇ, ਤੂੰ ਆਹ ਕਰ, ਇਹ ਸਭ ਲਾਲਚ ਆ। ਬੱਚੇ ਨੂੰ ਅਸੀਂ ਇਹ ਲਾਲਚਾਂ 'ਚ ਫਸਾ ਦਿੰਦੇ, ਕਈ ਵਾਰ ਝੂਠ ਬੋਲਣਾ ਸਿਖਾ ਦਿੰਦੇ ਹਾਂ, ਘਰੇ ਹੈ ਨਹੀਂ ਗਾ ਪਾਪਾ, ਕਹਿ ਦੇ ਜਾ ਕੇ ਬਾਹਰ। ਸੋ ਇਸ ਚੀਜ਼ਾਂ ਤੋਂ ਉਹ ਨਿਰਲੇਪ ਸੀ, ਬਚੇ ਹੋਏ ਆ ਲੋਕ। ਇੰਨੀ ਛੇਤੀ ਉਹਨਾਂ 'ਤੇ ਕਿਰਪਾ ਹੋਈ ਕਿ ਅੱਜ ਉਹ, ਮੈਨੂੰ ਖੁਸ਼ੀ ਆ, ਭਾਵੇਂ ਮੈਂ ਜਰਮਨ ਹੁਣ 19 ਤੋਂ ਬਾਅਦ ਕਿਤੇ ਗਿਆ ਨਹੀਂ ਗਾ, ਅੱਜ ਉਹ ਪ੍ਰਚਾਰ ਕਰਦੇ ਆ, ਬੀਬੀ ਅਤੇ ਉਹਦੇ ਘਰ ਵਾਲਾ ਦੋਨੇ ਜਣੇ ਪ੍ਰਚਾਰਕ ਆ, ਉਹ ਡੁੱਚ ਭਾਸ਼ਾ 'ਚ ਪ੍ਰਚਾਰ ਕਰਦੀ ਹੈ, ਉੱਧਰ ਲੋਕ ਵੀ ਸਮਝਦੇ ਨੇ, ਕਿੰਨਾ ਲੋਕਾਂ 'ਚ ਅਸੀਂ ਵੰਡਣੀ ਹੈ ਇਹ ਚੀਜ਼। ਸੋ ਹਰ ਇੱਕ ਸਿੱਖ ਦਾ ਫਰਜ਼ ਬਣਦਾ, ਜਿਹੜੀ ਭਾਸ਼ਾ ਉਹ ਜਾਣਦਾ ਉਸ ਭਾਸ਼ਾ 'ਚ ਇਹ ਬੋਲੀ ਸਮਝਾਵੇ ਉਹਨਾਂ ਨੂੰ। ਸੋ ਸਤਿਗੁਰੂ ਦੀ ਜਦੋਂ ਕਿਰਪਾ ਹੁੰਦੀ ਆ, ਉਦੋਂ ਸਾਨੂੰ ਸੱਤ ਸੰਗਤ ਮਿਲਦੀ ਆ, ਸੱਤ ਸੰਗਤ ਚੱਕ ਕੇ ਸੋਝੀ ਲੈਣੀ ਹੁੰਦੀ ਆ, ਗਿਆਨ ਲੈਣਾ ਹੁੰਦਾ, ਇਹ ਚੀਜ਼ਾਂ ਅਸੀਂ ਛੱਡਣੀਆਂ ਹੁੰਦੀਆਂ, ਕਿਉਂਕਿ ਸਾਡਾ ਮਨ ਰੋਗੀ ਆ। ਗੁਰਬਾਣੀ 'ਚ ਸਮਝਾ ਰਹੇ ਨੇ, ਜੋ ਜੋ ਦੀਸੈ ਸੋ ਸੋ ਰੋਗੀ, ਵੀ ਜਿਹਨੂੰ ਵੀ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ, ਸਾਰਾ ਰੋਗੀ ਆ। ਇੱਥੇ ਤਨ ਦੀ ਗੱਲ ਨਹੀਂ ਚੱਲਦੀ, ਤਨ ਦੇ ਰੋਗ ਵੱਖਰੇ ਨੇ, ਮਨ ਦੇ ਰੋਗ ਵੱਖਰੇ ਨੇ। ਇਸ ਕਰਕੇ ਇਸ ਮਨ ਨੂੰ ਰੋਗ ਲੱਗੇ ਹੋਏ ਨੇ। ਸਭ ਤੋਂ ਵੱਡਾ ਰੋਗ ਤਾਂ ਹੈ ਕਿ ਉਹ ਜਨਮ ਮਰਨ 'ਚ, ਜਨਮ ਮਰਨ 'ਚ ਹਉਮੈ ਲੈ ਕੇ ਆਉਂਦੀ ਹੈ, ਮੈਂ ਹਾਂ, ਮੈਂ ਕੁਛ ਹਾਂ, ਮੈਂ ਕਥਾ ਵਾਚਕ ਹਾਂ, ਮੇਰੇ ਜਿੰਨੀ ਵਧੀਆ ਕਥਾ ਕੋਈ ਨਹੀਂ ਕਰਦਾ, ਮੈਂ ਬੜਾ ਵਧੀਆ ਕੀਰਤਨੀ ਹੈ, ਇਹ ਮੈਂ ਜਿਹੜੀ ਨਾ ਹਉਮੈ ਹੈ ਕਹਿੰਦੇ, ਇਹ ਖਤਮ ਕਰਨੀ ਹੈ, ਸਿਮਰਨ ਕਰਨਾ, ਬੰਦਗੀ ਕਰਨੀ ਆ, ਆਪਾ ਭਾਵ ਖਤਮ ਹੋਊਗਾ ਜਦੋਂ ਅਸੀਂ ਸਭ ਕੁਛ ਗੁਰੂ ਨੂੰ ਸੌਂਪ ਦਾਂਗੇ। ਸੋ ਇਸ ਕਰਕੇ ਮਾਰ ਕਹਿੰਦੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਣਾ, ਗੁਰੂ ਦਾ ਬਚਨ ਮੰਨਣਾ। ਸੋ ਆਪਣੀ ਸਾਰਿਆਂ ਦੀ ਉਸ ਗੁਰਮੁਖ ਜਨ ਭਾਈ ਖਾਲੜਾ ਜੀ, ਜਸਵੰਤ ਸਿੰਘ ਜੀ ਜੋ ਕਿ ਇੱਥੇ ਵੀ ਆਏ ਸੀ, ਉਹਨਾਂ ਦੀ ਬਹੁਤ ਸਾਰੀ ਵੀਡੀਓ ਵੀ ਤੁਸੀਂ ਸੁਣਦੇ ਹੋ, ਉਹਨਾਂ ਨੇ ਜਿਹੜੇ ਸੱਚ ਦੇ ਮਾਰਗ 'ਤੇ ਚੱਲੇ, ਉਹਨਾਂ ਨੂੰ ਸੱਚੀ ਸ਼ਰਧਾਂਜਲੀ ਤਾਂ ਹੋਊ ਜੇ ਅਸੀਂ ਵੀ ਗੁਰੂ ਦੇ ਮਾਰਗ 'ਤੇ ਚੱਲਾਂਗੇ, ਸੱਚ ਦੇ ਮਾਰਗ 'ਤੇ ਚੱਲਾਂਗੇ, ਝੂਠ ਦੇ ਰਾਜ ਤੋਂ ਉੱਪਰ ਉੱਠਾਂਗੇ। ਗੁਰੂ ਕਿਰਪਾ ਕਰੇ। ਗੁਰਬਾਣੀ ਗਾਦ ਬੋਧ ਹੈ, ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਜੋ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਆਓ ਮਿਸਟਰ ਜੋਰਜ ਹਰਬੀ, ਜੋ ਕਿ ਡੈਲਟਾ ਦੇ ਮੇਅਰ ਨੇ, ਉਹ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਨੇ, ਉਹਨਾਂ ਤੋਂ ਉਹਨਾਂ ਦੀਆਂ ਵਿਚਾਰਾਂ ਸਰਵਣ ਕਰੀਏ। ਉਪਰੰਤ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ। ਮਿਸਟਰ ਜੋਰਜ ਹਰਬੀ ਜੀ, ਜੋ ਕਿ ਡੈਲਟਾ ਦੇ ਮੇਅਰ ਨੇ, ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਿਸਟਰ ਜੋਰਜ ਹਰਬੀ ਜੀ, ਉਹਨਾਂ ਦੇ ਸਾਥੀਆਂ ਦਾ, ਜੋ ਕਿ ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ। ਸੁਭਾਅ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਸਰਕਾਰ ਜੋ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਤੋਂ 12:30 ਵਜੇ ਕਰੀਬ ਸਮਾਪਤੀ ਹੋਵੇਗੀ। ਉਪਰੰਤ 3:30 ਸਰਕਾਰ ਜੋ ਮਾਤਾ ਜੀ, ਉਹਨਾਂ ਦੀ ਅੰਤਮ ਅਰਦਾਸ ਦੇ ਕੀਰਤਨ ਆਰੰਭ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਸਹਿਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਿਆ ਵੈ ਚੇਤਿਆ ਮਨ ਕਾ ਸਤ

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬਾ, ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ ਸਤਿਗੁਰੂ

ਦੀਪ ਕੌਰ ਖੰਗੂੜਾ ਦੇ ਸਪੁੱਤਰ ਸਰਦਾਰ ਸੰਦੀਪ ਸਿੰਘ ਖੰਗੂੜਾ, ਬੀਬੀ ਤਨਵੀਰ ਕੌਰ ਖੰਗੂੜਾ ਸੇ ਪਰਿਵਾਰ ਨੂੰ ਨਵੇਂ ਮਕਾਨ ਬਖਸ਼ੇ ਸ਼ੁਕਰਾਨੇ ਵਜੋਂ, ਅਤੇ ਦੂਸਰਾ ਪਰਿਵਾਰ ਸਰਦਾਰ ਸਰਵਣ ਸਿੰਘ ਮਨਹਾਸ ਦੀ ਯਾਦ ਦੇ ਅੰਦਰ ਮਨਹਾਸ ਪਰਿਵਾਰ ਭੱਟੀ ਪਰਿਵਾਰਾਂ ਵੱਲੋਂ ਪਰਸੋਂ ਦੇ ਰੋਜ਼ ਤੋਂ ਦੋ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਭੋਗ ਤੋਂ ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਦੀਵਾਨ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ

ਨਾਵਾਂ ਪੂਰਨ ਕਰਨੀਆਂ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਕਰੋਂ ਸਿੱਖੀ ਸਿਰਕ ਭਰੋਸਾ,

ਸਾਹਸ ਅੱਖਰ ਵਾਧਾ ਘੱਟਾ ਪ੍ਰਚਗਮਾਪ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੇ ਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਪਰਸੋਂ ਦੇ ਰੋਜ਼ ਤੋਂ ਮਨਹਾਸ ਪਰਿਵਾਰ ਅਤੇ ਖੰਗੂੜਾ ਪਰਿਵਾਰ ਵੱਲੋਂ ਦੋ ਸ਼੍ਰੀ ਅਖੰਡਪੁਰ ਸਾਹਿਬ ਆਰੰਭ ਹੋਏ ਸੀ, ਜਿਨ੍ਹਾਂ ਦੇ ਭੋਗ ਤੋਂ ਪਰਮ ਦੀਵਾਨ ਸੱਜੇ ਸਨ। ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ। ਇੱਥੇ ਹੀ ਸਵੇਰ ਦੇ ਦੀਵਾਨਾਂ ਦੀ ਸਮਾਪਤੀ ਹੈ ਅਤੇ ਸਾਡੇ ਅਤਿ ਸਰਕਾਰਯੋਗ ਮਾਤਾ ਇੰਦਰਜੀਤ ਕੌਰ ਜੀ ਸੰਘਾ, ਜੋ ਕਿ ਪਿਛਲੇ ਦਿਨੀ ਉਸ ਵਾਹਿਗੁਰੂ ਦੀ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਪਰਲੋਕ ਨੂੰ ਗਮਨ ਕਰ ਗਏ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਆਪਣੇ ਗ੍ਰਹਿ ਵਿਖੇ ਸੰਘਾ ਪਰਿਵਾਰ ਨੇ ਸਹਿਜ ਪਾਠ ਆਰੰਭ ਕਰਵਾਏ ਸੀ। ਉਹਨਾਂ ਦੇ ਭੋਗ ਵੀ ਪੈਣਗੇ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸਭ ਤੋਂ ਪਹਿਲਾਂ ਗੁਰਬਾਣੀ ਦੇ ਕੀਰਤਨ ਹੋ ਰਹੇ ਨੇ। ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਸਰਕਾਰ ਜੋ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦਾ ਰਾਗੀ ਜਥਾ, ਆਓ ਰਾਗੀ ਜਥੇ ਤੋਂ ਸਭ ਤੋਂ ਪਹਿਲਾਂ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ। ਉਪਰੰਤ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਰੱਖੇ ਹੋਏ ਸਹਿਜ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰਤ ਅਰਦਾਸ ਹੋਵੇਗੀ। ਸੋ ਆਓ ਰਾਗੀ ਜਥੇ ਤੋਂ ਪਾਵਨ ਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਗ ਚੜ੍ਹੀ ਪ੍ਰਥਮ ਭੈਰਵੀ ਬੇਲਾਵਲੀ ਪੁਨਿਆ ਕੀ ਗਾਵੇ ਬੰਗਲੀ ਪੌਣ ਅਸਲੇਖੀ ਕੀ ਭਈ ਬਾਰੀ ਏ ਪਹਿਰੋ ਕੀ ਪੰਚੋ ਨਾਰੀ ਪੰਚਮ ਹਰਖ ਦੇ ਸਾਖ ਸੁਨਾਵ ਹੈ ਬੰਗਾਲਮ ਮਧ ਮਾਧਵ ਗਾਵ ਹੈ ਲਲਿਤ

ਵਾਹਿ ਆਸਾਵਰੀ ਤਹਿ ਪਾਛੈ ਸਿੰਧਵੀਆ ਲਾਪੀ ਸ੍ਰੀ ਰਾਗ ਸ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ ਪੁੱਤਰ ਸ੍ਰੀ ਰਾਗ ਕੇ ਗੋਂਡ ਕੁੰਭ ਹਮੀਰਾ ਖਾਸਟਮ ਮੇਘ ਰਾਗ ਵੈ ਗਾ ਵਹਿ ਪਾਂਚੋ ਸੰਗ ਬਰੰਗ ਰਲਾ।

ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜਿਆ ਵਧਾਈਆ। ਰਾਗ ਰਤਨ ਪਰਿਵਾਰ ਭਰੀਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਮ ਦੇ ਹਰ ਨਾਮ ਦਾ ਤੂੰ ਮਨ ਮੇਰੇ ਜੁਗ ਸਭ ਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਸਮਰੱਥ ਸਵਾਮੀ ਸੋ ਕਮਰ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬ ਕਾ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੁ ਪਾਵੇ ਸਦਾ ਸਿਫਤ।

ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਵਸਿਆ ਜਿਨ ਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮੀ ਰਹਿ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ।

ਜਿਉਂ ਜਿਉਂ ਤੇਰਾ ਹੁਕਮ ਵਾ ਤਿਉਂ ਮਨਾ ਦੇ। ਮਹਾਂ ਵਾਕਾਂ ਅਨੁਸਾਰ ਆਪ ਜੀ ਦੇ ਦਰਕਰ ਦੇ ਸੇਵਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਅੱਜ ਅਸੀਂ ਸਾਰੇ ਸਾਡੇ ਅਤੀ ਸਤਿਕਾਰਯੋਗ ਮਾਤਾ ਇੰਦਰਜੀਤ ਕੌਰ ਜੀ ਸੰਗਾ, ਜਿਨ੍ਹਾਂ ਬਾਰੇ ਭਾਈ ਸਾਹਿਬ ਜੀ ਰਾਗੀ ਜਥਾ ਸ਼ਬਦ ਪੜ੍ਹ ਰਿਹਾ ਸੀ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਵੇ, ਜੇਕਰ ਸਾਹਿਬ ਮਨੋ ਨਾ ਮੀਸਰੈ ਤਾਂ ਸਹਿਲਾ ਮਰਨਾ ਹੋਏ। ਇਹ ਕਿਸੇ ਵੀ ਇਨਸਾਨ ਨੂੰ ਪਤਾ ਨਹੀਂ ਕਿ ਉਸਦਾ ਆਖਰੀ ਸਮਾਂ ਕਿੱਥੇ ਕਿਸ ਤਰ੍ਹਾਂ ਆਉਣਾ ਹੈ। ਇਹ ਮਾਲਕ ਦੇ ਆਪਣੇ ਵੱਸ ਦੀ ਖੇਡ ਹੈ। ਸਾਡੇ ਅਤੀ ਸਰਕਾਰ ਜੋ ਮਾਤਾ ਜੀ ਮਾਤਾ ਇੰਦਰਜੀਤ ਕੌਰ ਜੀ ਕੁਝ ਸਮਾਂ ਪਹਿਲਾਂ ਪੰਜਾਬ ਗਏ, ਮਾਲਕ ਦਾ ਹੁਕਮ ਆ ਗਿਆ ਸਾਡੇ ਪਾਸੋਂ, ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਚਲੇ ਗਏ। ਭਾਵੇਂ ਕਿ ਪਰਿਵਾਰ ਨੇ ਉੱਥੇ ਵੀ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਬਾਣੀ ਦੇ ਪਾਠ ਦੇ ਭੋਗ ਪਾਏ, ਪਰ ਬਹੁਤ ਸਾਰੀਆਂ ਸੰਗਤਾਂ ਇਸ ਪਰਿਵਾਰ ਦੇ ਨਾਲ ਇੱਥੇ ਸਨੇਹ ਰੱਖਦੀਆਂ ਨੇ। ਸਾਡੇ ਅਤੀ ਸਰਕਾਰ ਜੋ ਸਰਦਾਰ ਬਲਜਿੰਦਰ ਸਿੰਘ ਜੀ ਸੰਘਾ, ਜੋ ਕਿ ਖਾਲਸਾ ਦੀਵਾਨ ਸੋਸਾਇਟੀ ਵਿੱਚ ਲੰਮੇ ਸਮੇਂ ਤੋਂ ਸੇਵਾ ਨਿਭਾਉਂਦੇ ਨੇ, ਉੱਥੇ ਹੀ ਜਿੱਥੇ ਨਗਰ ਕੀਰਤਨ ਹੋਣਾ ਜਾਂ ਅੰਮ੍ਰਿਤ ਛਕਾਉਣ ਦੀ ਦਾਤ, ਜਿੱਥੇ ਪੰਜ ਪਿਆਰੇ ਸਿੰਘ ਸਾਹਿਬਾਨ ਦਿੰਦੇ ਨੇ, ਉੱਥੇ ਹੀ ਸਾਡੇ ਸਰਕਾਰ ਜੋ ਭਾਈ ਬਲਜਿੰਦਰ ਸਿੰਘ ਜੀ ਸੰਘਾ ਪੰਜਾਂ ਪਿਆਰਿਆਂ ਨੂੰ ਸਜਾਉਣ ਵਿੱਚ ਉਹਨਾਂ ਦਾ ਸਹਿਯੋਗ ਹਰ ਸਮੇਂ ਕਰਦੇ ਰਹਿੰਦੇ ਨੇ। ਬੜਾ ਹੀ ਸਤਿਕਾਰਯੋਗ ਪਰਿਵਾਰ ਹੈ ਸਾਡੇ ਖਾਲਸਾ ਦੀਵਾਨ ਸੋਸਾਇਟੀ ਦੇ ਸਾਰੇ ਹੀ ਸੇਵਾਦਾਰਾਂ ਵੱਲੋਂ, ਅਤੇ ਸਾਡੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਠਵਾਲ, ਉਹਨਾਂ ਵੱਲੋਂ ਸਾਰੇ ਸੰਘਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਜੀ ਉਸ ਵਿੱਚ ਸਰੀਰ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪਿੱਛੇ ਸਾਰੇ ਸੰਘਾ ਪਰਿਵਾਰ ਨੂੰ ਇਸੇ ਤਰ੍ਹਾਂ ਗੁਰਸਿੱਖੀ ਨਾਮਦਾਨ ਦੇ ਨਾਲ ਜੋੜੀ ਰੱਖਿਓ। ਇੱਥੇ ਹੀ ਸਮਾਪਤੀ ਹੈ, ਹੁਣ ਪ੍ਰਸ਼ਾਦ ਵਰਤੇਗਾ। ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਸੱਜਿਆ ਹੋਇਆ ਹੈ, ਸਾਰਿਆਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ। ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਸੰਘਾ ਪਰਿਵਾਰ ਦੇ ਸੱਦੇ 'ਤੇ ਇੱਥੇ ਆਏ ਹੋ, ਸਾਰਿਆਂ ਦਾ ਸੰਘਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ, ਹੁਣ ਪ੍ਰਸ਼ਾਦ ਵਰਤ ਰਿਹਾ। ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ਾਮ ਦੇ ਦੀਵਾਨਾਂ ਵਿੱਚ ਸੇਵਕ ਪਰਿਵਾਰਾਂ ਵੱਲੋਂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸੇਵਕ ਪਰਿਵਾਰਾਂ ਨੂੰ ਬੇਨਤੀ ਹੈ ਕਿ ਮਹਿੰਦਰ ਬਾਰ ਹਾਲ ਦੇ ਵਿੱਚ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ। ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ ਵਿੱਚ ਬੈਠ ਕਰਕੇ ਪਾਵਨ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਮਰ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰ ਤਨ ਸੁਖ ਬਿਹਾਵੈ ਪ੍ਰਭ ਕੋ ਸਿਮਰ ਤਨ ਆਤਮ ਜੀਤਾ ਪ੍ਰਭ ਕੋ ਸਿਮਰ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰ ਤਨ ਅਨੰਦ ਕਨੇਰੇ।

ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੰਟ ਜਾਤੇ।

ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਾਨਿਉਹ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨੇਰੇ ਸਗਲ ਸ੍ਰੇਸ਼ਟ ਕੋ ਰਾਜਾ

ਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਗਨ ਜੇ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਦਾਰੇ ਅਨਕ ਜੋਨ ਜਨਮੈ ਮਰਜ

ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ।

ਸ਼ੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬਟ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬੋ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ

ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜਿਹੇ ਘਟ ਵਸੈ ਹਾਰ ਨਾਮ ਸਲੋਕ ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਬਿਹਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ

ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਜੈ ਕਟ ਬਸਿਓ ਹਰ ਨਾਉ, ਨਾਨਕ ਤਾਂ ਕਹਿ ਬਲ ਬਲ ਜਾਓ, ਰਹਿ ਤੇ ਅਵਰ ਕਾ ਸ਼ਬਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨ ਕਾਹੂ ਭੀਨ, ਅਵਰ ਉਪਦੇ ਸੈ ਆਪਣਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੇ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੂੰ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ।

ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਝ ਸਭ ਕਉ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਤ ਸੇਤੀ ਕਰ ਜਾਵੈ ਜੇ ਪ੍ਰਸਾਦ ਅਰੋਗ ਕੰਚਨ ਦੇਹੀ

0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨ ਸਰਣੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੂਖਣ ਪਹਿਰੀ ਜੇ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ

ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨਹਿ ਕਰਨ ਨਾ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ

0: ਅਸ਼ਟਪਦੀ
1: ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ
0: ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੁਗਿਆਨ

ਸਮਾਨੀ ਸਾਧਕੇ ਸੰਗ ਅਗੋਚਰ ਮਿਲੈ ਸਾਧਕੇ ਸੰਗ ਸਦਾ ਪ੍ਰਫੁੱਲੈ ਸਾਧਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ

ਸਾਧ ਕੇ ਸੰਗ ਸਭ ਕੋ ਲਈ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ

ਪਾਇਨ ਸਾਧਕੇ ਸੰਗ ਸਰਬਥਾਨ ਗਮ ਨਾਨਕ ਸਾਧਕੇ ਸੰਗ ਸਫਲ ਜਨਮ ਸਾਧਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਤਹੋਤ ਨਿਹਾਲ।

ਸਾਧ ਬਨਿਆਈ ਨਾਨਕ ਸਾਧ ਪ੍ਰਾਪੇ ਦਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇਕਸ ਬਿਨ ਕੋਏ ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲੇ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰਜੇਕ ਜਿਉਂ ਬਸਦਾ ਕੋ ਖੋਦੇ ਕੋ ਚੰਦਨ ਲੇਪ

ਤਿਆਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ

ਮਰਤਾ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ। ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਕਾ ਸਗਲ ਆਕਾਰ। ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ। ਬ੍ਰਹਮ ਗਿਆਨੀ ਬਣੀ ਨਾਨਕ। ਬ੍ਰਹਮ ਗਿਆਨੀ ਸਰਬ

ਨਾਨਕ ਕੋਟ ਮਦੇ ਕੋ ਵੈਸਾਇ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ

ਪਤਮ ਨਿਕੋਰ। ਕਈ ਕੋਟ ਪਰ ਦਰਬ ਕੋ ਹਿਰ ਹੈ, ਕਈ ਕੋਟ ਪਰ ਦੁਖ ਨਾ ਕਰ ਹੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰ ਦੇਸ ਪਰਮਾਹੇ। ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੇ, ਨਾਨਕ ਜਿਸ ਜਿਸ ਭਾਵੈ।

ਕਈ ਕੋਟ ਜਨਮਹਿ ਜੀਵਹਿ ਮਰਹਿ, ਕਈ ਕੋਟ ਬੋਜੋਨੀ ਫਿਰਹਿ, ਕਈ ਕੋਟ ਬੈਠਤੀ ਖਾਏ, ਕਈ ਕੋਟ ਘਾਲੇ ਥਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹ ਜਹ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ

ਸ਼ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੂਖਣ ਯਾਰ ਜਾ ਘਟੈ ਸੰਤ ਕੈ ਦੂਖਣ ਜਮ ਤੇ ਨਹੀਂ ਛੁਟੈ ਸੰਤ ਕੈ ਦੂਖਣ ਸੁਖ ਸਭ ਜਾਏ ਸੰਤ ਕੈ ਦੂਖਣ ਨਰਕ ਮੈਂ ਪਾਏ ਸੰਤ ਕੈ ਦੂਖਣ ਮਤ ਹੋਏ ਮਲੀਨ ਸੰਤ ਕੈ ਦੂਖਣ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕੈ ਦੂਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ ਸੰਤ ਕੇ ਦੂਖਣ ਤੇ ਮੁਖ ਭਵੈ ਸੰਤਨ ਕੈ ਦੂਖਣ ਕਾਗ ਜਿਉ ਲਵੈ ਸੰਤਨ ਕੈ ਦੂਖਣ ਸਰਪ ਜੂਨ ਪਾਏ ਸੰਤ ਕੈ ਦੂਖਣ ਤ੍ਰਿਗਤ ਜੂਨ ਕਿਰਮਾਏ

ਜਸਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛੁ ਜਨਮੈ ਨਹਿ ਕਿਛੁ ਮਰੈ ਆਪਣ ਚਲਤੇ ਆਪ ਹੀ ਕਰੇ ਆਵਣ ਜਾਵਣ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਕਲ ਮੈਂ ਆਪਨਕ ਜੁਗਤ ਰਚ ਥਾ ਪਿਉ ਥਾਪ ਅਵਿਨਾਸੀ ਨਾਹੀ ਕਿਛੁ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਾਖਿਆ ਪੇ ਪੁਰਖ ਪਰਤਾਪ ਆਪ ਜਪਾਏ ਤਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ

0: ਸਾਦਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਹੇ ਹੋਏ ਸੁਖ ਨਿਦਾਨ ਨੂੰ ਬਣਿਆ ਆਪਸ ਕੋ ਆਪ ਜੀ ਨੂੰ ਮਾਨ ਨਾਨਕ ਪ੍ਰਭ ਜਾਨੇ ਕੋ ਜਾਨ ਸਲੋਕ
1: ਸਰਬ ਖਿਲਾਫ ਭਰਪੂਰ ਬਿਰਥਾ ਜਨਮ ਹਾਰ ਕੈ ਸਿਮਰਨ ਉਭਰੀਐ ਨਾਨਕ ਉਸ ਬਲਿਹਾਰ ਅਸ਼ਟਪਦੀ ਟੂਟੀ ਗਾਣਨ ਹਾਰ ਕਿਰਪਾਲ ਸਰਬਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹਿਤ

ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੋ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸਕਾ ਦੀਆ ਦਰਬੈ ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾਂ ਕਹਿ ਧਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣ ਹਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋਥਾ ਮੈਂ ਥੰਮਨ ਤਿਉ ਗੁਰ ਕਾ ਸ਼ਬਦ ਮਨਹਿ ਉਸ ਥੰਮਨ

ਜੋ ਮਹਾਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨਹਾਰ

ਹੱਥ ਸੇਤੀ ਘਰ ਜਾ ਜਿਸ ਵੱਖਰ ਕੋ ਲੈਣ ਤੂੰ ਆਇਆ। ਰਾਮ ਨਾਮ ਸੰਤਨ ਘਰ ਪਾਇਆ ਤਾ ਜਬ ਮਨ ਲੇਹੁ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋਲ, ਖਲਾਦ ਖੇਪ ਸੰਤੈ ਸੰਗ।

ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਉੱਠ ਗਈ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ।

ਸਭ ਕਿਛ ਤਿਸ ਕਾ ਕਰਨੇ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਵਿਕਰਨੀ।

ਸਲੋਕ ਆਉ ਦੇ ਸੱਚ ਜੁਗਾ ਦੇ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ

ਸੇਵਕ ਕਉ ਪ੍ਰਭਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ, ਸੋ ਸੇਵਕ ਸਾਸ ਸਾਸ ਸੁਮਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ।

ਮੰਤਨ ਨਾਮੈ ਨਾਮ ਸਮਾਨੇ ਊਠ ਬੈਠ ਸੋਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇ ਬਾਦਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਆ ਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਾ ਏਕ ਨਾ ਜਾਣੋ ਆਠ ਪੈਰ ਪ੍ਰਭ ਬਸੈ ਹਜੂਰੇ ਕਹੁ ਨਾਨਕ ਸੇ

ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਸਭ ਪਾਪ ਮਿਟਾਵੈ।

ਪਹਿਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸੇ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸੇ ਕੀ ਗੁਰ ਦੁਰਮਤਿ ਮਲਿ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸੇ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸੇ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਸਤਿਗੁਰ ਸੇ ਕਾ ਹਲ ਪਲ ਸਵਾਰੈ ਨਾਨਕ ਸਤਿਗੁਰ ਸੇ ਕਉ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਧਿਆਵੈ ਮਨ ਬੀਤੈ ਸਤਿਗੁਰ ਕੈ ਪਾਸ।

ਧਰਮ ਸਾਹਿਬ ਸਿਆਣਪ ਲਿਆ ਨਾ ਜਾਈਏ। ਨਾਨਕ ਐਸਾ ਗੁਰ ਬੜਭਾਗੀ ਪਾਈਐ, ਸਫਲ ਦਰਸ਼ਨ ਪੇਖ ਪੁਨੀਤ ਪਰਸ ਚਰਨ ਗਤ ਨਿਰਮਲੀਤ ਭੇਟ ਸੰਗਰਾਮ ਗੁਣ ਰਵੇ। ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਣਕਰ ਬਚਨ ਕਰਨਿਆ ਘਾਨੇ ਮਨ ਸੰਤੋਖਾ ਤੁਮ ਪਤੀਆਂ ਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ ਪੇਖ ਹੈ, ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ। ਨਾਨਕ ਜਿਸ ਭਾਵੈ

ਕਹਿ ਸੰਗਰਾ ਚਰਚਨਾ ਆਪਣੀ ਕਲ ਧਾਰੀ ਅਨਕਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਚੱਲੈ ਬਿਨ ਭਜਨ,

ਧਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਪਾਪ ਸਮੀਤ ਨਿਸਾਰ ਹੋ ਚਰਨ ਕਮਲ ਨਿਦਮਹਿ ਔਰ ਧਾਰ ਹੋ ਕਰਨ ਕਰਨ ਸੁਪ੍ਰਭ ਸਮਰਤ ਦ੍ਰਿੜ ਕਰ ਗਵ ਨਾਮ ਹਰ ਵਾਥੇ ਧਨ ਸੰਚ ਹੋ ਬਹੁ ਭਗਵਾਨ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੂਪ ਨਾਨਕ ਮਿਟ ਜਾ ਹੇ ਜਿਸ ਧਨ ਕਉ ਚਾਰ ਕੁੰਟ ਉਠ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ

ਕਲ ਤਾਤੀ ਠੰਡਾ ਹਰਨਾਓ, ਸਿਮਰ ਸਿਮਰ ਸਦਾ ਸੁਖ ਪਾਓ, ਭਉ ਦਿਨ ਸਹਿ ਪੂਰਨ ਹੋਏ ਆਸ ਭਗਤ ਪਾਏ, ਆਤਮ ਪ੍ਰਗਾਸ ਤਤ ਘਰ ਜਾਏ ਬਸਿਆ ਬਿਨਾਸੀ।

ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨਿਆਨ ਸਭ ਤਿਆਗੰਤ ਪ੍ਰਗਾਸਨ ਦਿਨ ਲਿਵ ਲਾਗ ਬੜਭਾਗੀ ਜਪਿਆ ਪ੍ਰਭ ਸੋਈ ਨਾਨਕ ਨਾਮ ਰਤੇ ਸੁਖੋਏ। ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ। ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਨ ਦੁਖ ਭ੍ਰਮ ਗਇਆ ਇਛ ਪੁੰਨੀ ਸਰਧਾ ਸਭ ਪੂਰੀ।

ਵੈ ਸੰਗ ਇੱਕ ਬਸ ਦੀ ਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ।

ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨਹੀਤ ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਏ ਨਿਮ ਖਰਕੇ ਗੁਣ ਗਾਏ ਅੰਕਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋ ਬਾਤਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ।

ਹੈ ਦ੍ਰਿਸ਼ਟਾਰੋ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰਿਆ ਪਹਿ ਕਾ ਵਿਸਥਾਰ ਜਾਤ ਭਾਵੈ ਤਾ ਸ੍ਰਿਸ਼ਟੂ ਪਾਇ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ ਜੀ ਜੰਤਰ ਸਵਤਾ ਕਹਿ ਹਾਥ ਦੀਨ ਦਇਆਲਾ ਨਾਥ ਕੋ ਨਾਥ ਜਿਸ ਰਾਖੈ ਤੁਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਾ ਜਵਰ ਕਹਾ ਕੋ ਜਾਏ ਸਭ ਸਰੇਕ ਨਿਰੰਜਨ ਰਾਏ

ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੂਹ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਇ ਨ ਪਹੁੰਚਣਹਾਰ। ਸਿਰ ਉੱਪਰ

ਹਰ ਕਿਰਪਾ ਤੈ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ ਸਗਲ ਸਮਿਗ ਵਿਵੇਕ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੇ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਬਿਸਰਾਮ ਸੁਨ ਸਮਾਧ ਅਨਹਤ ਤੈਨਾਤ ਕਹਿਣ ਨਾ ਜਾਈਏ ਚਰਜ ਬਿਸਮਾ ਤਿਨ ਦੇਖਿਆ ਜਸੁ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਘਟ ਬਿਆ ਪ੍ਰਿਆ ਭਗਵੰਤ ਧਰਨ ਮਾਹੀ ਆਕਾਸ਼ ਪਿਆ ਸਰਵਲੋਕ ਪੂਰਨ ਪ੍ਰਤਪਾ ਬਨ ਤਿਨ ਪਰ